ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਜਿੱਥੇ ਪੋਥੀ ਸਾਹਿਬ ਸੱਜ ਗਏ ਨੇ ਸੰਗਤਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ। ਜਿੱਥੇ ਜਿੱਥੇ ਵੀ ਪੋਥੀ ਸਾਹਿਬ ਸੱਜ ਗਏ ਨੇ ਤਿਆਰੀ ਹੋ ਗਈ ਹੈ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿਰਪਾ ਕਰਕੇ ਆਪਣੀ ਆਪਣੀ ਜਗ੍ਹਾ 'ਤੇ ਬੈਠਣ ਦੀ ਕਿਰਪਾਲਤਾ ਕਰੋ ਜੀ।

0: ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਮਿਹਰਾਮਤਾਂ ਕੀਤੀਆਂ ਨੇ। ਤਰਸ ਹੋਇਆ ਹੈ ਸੱਚੇ ਪਾਤਸ਼ਾਹ ਜੀ ਦਾ ਸਤਿਗੁਰਾਂ ਦੇ ਪਾਵਨ ਸੱਚਖੰਡ ਦਰਬਾਰ ਦੀਆਂ। ਰਲ ਮਿਲ ਕੇ ਆਪਾਂ ਸਾਰੇ ਹਾਜ਼ਰੀਆਂ ਭਰ ਰਹੇ ਹਾਂ ਮਹਾਰਾਜ ਜੀ ਦੇ ਚਰਨਾਂ ਵਿੱਚ, ਨਿਰੰਤਰ ਸੱਚੇ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਬੈਠ ਕੇ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਸ਼ੁੱਧ ਸੰਥਿਆ, ਸ਼ੁੱਧ ਉਚਾਰਨ, ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਰੋਜ਼ ਸਿੱਖਣ ਦਾ ਯਤਨ ਕਰਦੇ ਹਾਂ। ਜਿਨ੍ਹਾਂ ਦੀ ਬਾਣੀ ਹੈ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਹੀ, ਉਹਨਾਂ ਦੇ ਤਰਸ ਨਾਲ ਹੀ ਜਿੰਨਾ ਕੁ ਯਤਨ ਕੀਤਾ ਜਾ ਸਕਦਾ ਹੈ ਗੁਰਬਾਣੀ ਦਾ ਸ਼ੁੱਧ ਉਚਾਰਨ, ਗੁਰਬਾਣੀ ਦਾ ਸ਼ੁੱਧ ਪਾਠ, ਤਾਂ ਉਹੀ ਸਤਿਗੁਰੂ ਕਰ ਸਕਦੇ ਨੇ ਜਿਨ੍ਹਾਂ ਦੀ ਇਹ ਪਾਵਨ ਗੁਰਬਾਣੀ ਧੁਰ ਕੀ ਉਚਾਰਨ ਕੀਤੀ ਹੋਈ ਹੈ। ਸਾਡਾ ਤੇ ਸਿਰਫ ਯਤਨ ਹੈ ਕਿ ਜਿੰਨਾ ਵੱਧ ਤੋਂ ਵੱਧ ਹੋ ਸਕੇ ਉਹਨਾਂ ਗੁਰਬਾਣੀ ਦੀ ਸ਼ੁੱਧ ਸੰਥਿਆ ਕਰੀਏ ਤੇ ਗੁਰਬਾਣੀ ਦਾ ਸ਼ੁੱਧ ਉਚਾਰਨ ਕਰੀਏ। ਕਿਉਂਕਿ ਜੇ ਗੁਰਬਾਣੀ ਦੀ ਸ਼ੁੱਧ ਸੰਥਿਆ ਹੋਵੇ, ਗੁਰਬਾਣੀ ਪੜ੍ਹਨ ਦਾ ਤਰੀਕਾ ਸਾਨੂੰ ਪਤਾ ਹੋਵੇ, ਤੇ ਫੇਰ ਹੀ ਮਹਾਰਾਜ ਦੀ ਕਿਰਪਾ ਦੇ ਨਾਲ ਸਾਨੂੰ ਗੁਰਬਾਣੀ ਦੀ ਸਮਝ ਪੈਂਦੀ ਹੈ, ਫੇਰ ਹੀ ਅਸੀਂ ਗੁਰਬਾਣੀ ਦੇ ਅਰਥ ਸਮਝ ਸਕਦੇ ਹਾਂ, ਫੇਰ ਹੀ ਸਾਨੂੰ ਬਹੁਤਾ ਲਾਭ ਪ੍ਰਾਪਤ ਹੋ ਸਕਦਾ ਹੈ। ਜਿੰਨੀ ਦੇਰ ਕੋਈ ਭਾਸ਼ਾ ਸਮਝ ਵਿੱਚ ਨਾ ਆਉਂਦੀ ਹੋਵੇ, ਉਨੀ ਦੇਰ ਉਹਦਾ ਮਤਲਬ ਵੀ ਸਮਝ ਵਿੱਚ ਨਹੀਂ ਆ ਸਕਦਾ। ਇਹ ਸਵਾਲ ਕੀਤਾ ਸੀ ਕਿਸੇ ਨੇ ਕਿ ਗੁਰਬਾਣੀ ਕਿਉਂ ਸ਼ੁੱਧ ਪੜ੍ਹਨੀ ਚਾਹੀਦੀ ਹੈ। ਇਸ ਕਰਕੇ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰ ਰਿਹਾ ਹਾਂ, ਜਿੰਨੀ ਦੇਰ ਤੱਕ ਸਾਨੂੰ ਕਿਸੇ ਦੀ ਭਾਸ਼ਾ ਸਮਝ ਵਿੱਚ ਨਹੀਂ ਆਉਂਦੀ, ਜਿਵੇਂ ਵੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਅੰਗਰੇਜ਼ੀ ਨਹੀਂ ਜਾਣਦੇ, ਉਹਨਾਂ ਦੇ ਸਾਹਮਣੇ ਤੁਸੀਂ ਜਿੰਨੀ ਮਰਜ਼ੀ ਅੰਗਰੇਜ਼ੀ ਬੋਲੋ ਉਹਨਾਂ ਨੂੰ ਸਮਝ ਨਹੀਂ ਲੱਗਦੀ, ਕਿਉਂਕਿ ਉਹ ਉਸ ਬੋਲੀ ਨੂੰ ਨਾ ਪੜ੍ਹਨਾ ਜਾਣਦੇ ਨੇ ਨਾ ਸੁਣਨ ਤੋਂ ਉਹਨਾਂ ਨੂੰ ਪਤਾ ਲੱਗਦਾ ਹੈ। ਜਿਸ ਤਰ੍ਹਾਂ ਰੋਜ਼ ਸਾਨੂੰ ਬਾਈ ਜੀ ਦੱਸਦੇ ਨੇ ਵੀ ਆਹ ਭਾਸ਼ਾ ਹੈ, ਇਸ ਭਾਸ਼ਾ ਕਰਕੇ ਇੱਦਾਂ ਦਾ ਉਚਾਰਨ ਹੈ, ਇਹ ਭਾਸ਼ਾ ਦੇ ਇਹ ਨਿਯਮ ਨੇ, ਕਿੰਨੀ ਬਾਰੀਕੀ ਦੇ ਨਾਲ ਸਾਰਾ ਕੁਝ ਦੱਸਿਆ ਜਾਂਦਾ ਹੈ। ਉਹ ਇਸੇ ਕਰਕੇ ਵੀ ਜੇ ਸਾਨੂੰ ਸ਼ੁੱਧ ਪੜ੍ਹਨਾ ਆਏਗਾ, ਉਚਾਰਨ ਸਾਡਾ ਠੀਕ ਹੋ ਜਾਵੇ, ਫਿਰ ਸਾਨੂੰ ਸਮਝ ਵੀ ਜ਼ਿਆਦਾ ਆਏਗੀ ਤੇ ਫਿਰ ਅਰਥ ਵੀ ਸਾਨੂੰ ਸਹੀ ਸਮਝ ਆ ਜਾਣਗੇ। ਵਿਸ਼ਰਾਮ ਵੀ ਇਸੇ ਕਰਕੇ ਅਸੀਂ ਲਾਉਂਦੇ ਹਾਂ ਵੀ ਉਹ ਅਰਥਾਂ ਦੇ ਅਨਰਥ ਨਾ ਹੋਣ, ਇੱਧਰ ਉੱਧਰ ਇੱਕ ਵੀ ਸ਼ਬਦ ਜੇ ਵਿੱਚ ਮਿਕਸ ਹੋ ਗਿਆ, ਵਿੱਚ ਰਲ ਗਿਆ, ਫਿਰ ਉਹਦਾ ਅਰਥ ਕੋਈ ਹੋਰ ਦਾ ਹੋਰ ਹੀ ਬਣ ਜਾਂਦਾ। ਸੋ ਇਸ ਕਰਕੇ ਗੁਰਬਾਣੀ ਸ਼ੁੱਧ ਪੜ੍ਹਨੀ ਗੁਰੂ ਕਲਗੀਧਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪ ਇਹ ਪ੍ਰਥਾ, ਆਪ ਇਹ ਰੀਤ ਤੋਰੀ। ਆਪ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਲਾਂ ਸਿੰਘਾਂ ਨੂੰ ਸੰਥਿਆ ਕਰਵਾਈ, ਨਾਲ ਦੀ ਨਾਲ ਫਿਰ ਸ਼ਾਮ ਨੂੰ ਕਥਾ ਵੀ ਸੁਣਾਈ, ਸੰਥਿਆ ਵੀ ਕਰਾਈ। ਸੋ ਉਹ ਸੀਨੇ ਬਸੀਨੇ ਉਸੇ ਤਰ੍ਹਾਂ ਹੀ ਅੱਜ ਤੱਕ ਇਹ ਮਰਿਆਦਾ ਚੱਲਦੀ ਆ ਰਹੀ ਹੈ। ਸੋ ਇਸ ਕਰਕੇ ਅਤਿਅੰਤ ਲਾਜ਼ਮੀ ਹੈ ਕਿ ਜਿੰਨਾ ਵਧੀਕ ਤੋਂ ਵਧੀਕ, ਵੱਧ ਤੋਂ ਵੱਧ ਹੋ ਸਕਦਾ ਹੈ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸੇ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਨੇ। ਸੋ ਇੱਕ ਸਵਾਲ ਆਇਆ ਸੀ ਕਿ ਸ਼ੰਤ ਦਾ ਮਤਲਬ ਕੀ ਹੁੰਦਾ ਹੈ, ਸ਼ੰਤ ਕਿਸ ਨੂੰ ਕਹਿੰਦੇ ਨੇ। ਪਿੱਛੇ ਤੁਸੀਂ ਲਿਖਿਆ, ਦਰਸ਼ਨ ਕੀਤੇ ਹੋਣਗੇ, ਸ਼ਸ਼ੇ ਦੇ ਉੱਪਰ ਟਿੱਪੀ ਤੇ ਨਾਲ ਤੱਤਾ ਲਿਖਿਆ ਹੋਇਆ। ਮੈਂ ਬਾਈ ਜੀ ਨੂੰ ਬੇਨਤੀ ਕਰਦਾ ਕਿ ਸ਼ੰਤ ਦਾ ਕੀ ਮਤਲਬ ਹੁੰਦਾ ਹੈ, ਆਪ ਦੀ ਕਿਰਪਾ ਕਰਕੇ ਦੱਸ ਦਿਓ।
1: ਸਭ ਸੰਗਤ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਖੁਸ਼ ਨਸੀਬ ਹੋ ਜਿਨ੍ਹਾਂ ਨੂੰ ਗੁਰਬਾਣੀ ਸੰਥਿਆ ਸ਼ੁੱਧ ਪਾਠ ਬੋਧ ਸਮਾਗਮ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰਬਾਣੀ ਸਾਰੇ ਹੀ ਪੜ੍ਹਦੇ ਹਨ ਆਪੋ ਆਪਣੇ ਤਰੀਕੇ ਦੇ ਨਾਲ, ਪਰ ਸਤਿਗੁਰੂ ਦਾ ਇੱਕ ਹੁਕਮ ਹੈ ਜਿਹੜਾ ਹਰ ਸਿੱਖ ਨੂੰ ਯਾਦ ਹੀ ਨਹੀਂ ਰੱਖਣਾ ਚਾਹੀਦਾ, ਉਹਦੇ ਉੱਤੇ ਅਮਲ ਵੀ ਕਰਨਾ ਚਾਹੀਦਾ। ਸਿੱਖਾ ਹੋ ਸੁਣਾ ਹੋ ਸੀਖ ਇਹ ਮੇਰੀ, ਬਾਣੀ ਪੜ੍ਹੋ ਸ਼ੁੱਧ ਗੁਰ ਕੇਰੀ, ਪੜ੍ਹੇ ਮਹਾਤਮ ਲਹਿ ਬਿਸਾਲਾ, ਹਾਲਤ ਪਾਲਤ ਮਹਿ ਹੋਏ ਸੁਖਾਲਾ। ਸ਼ੁੱਧ ਬਾਣੀ ਪੜ੍ਹ ਕੇ ਲੋਕ ਅਤੇ ਪ੍ਰਲੋਕ ਦੇ ਵਿੱਚ ਸਾਨੂੰ ਆਨੰਦ, ਸੁੱਖ, ਵਿਕਾਸ, ਖੇੜਾ ਪ੍ਰਾਪਤ ਹੋ ਸਕਦਾ ਹੈ। ਜੋ ਵਿਦਿਆਰਥੀਆਂ ਵੱਲੋਂ ਸਵਾਲ ਆਇਆ ਸੀ, ਸ਼ੰਤ ਕਾਵਿ ਰਚਨਾ ਵਿੱਚ ਸ਼ੰਤ ਸ਼ੰਤ ਦਾ ਨਾਮ ਹੈ ਨੰਬਰ 2 'ਤੇ। ਸ਼ੰਤ ਉਸ ਗੀਤ ਦਾ ਵੀ ਨਾਮ ਹੈ ਜੋ ਬੀਬੀਆਂ, ਭੈਣਾਂ, ਮਾਤਾਵਾਂ ਖੁਸ਼ੀ ਦੇ ਸਮੇਂ ਗਾਉਂਦੀਆਂ ਨੇ। ਖਾਸ ਕਰਕੇ ਵਿਆਹਾਂ ਦੇ ਸਮੇਂ 'ਤੇ, ਕਿਉਂਕਿ ਵਿਆਹ ਨੂੰ ਗੁਰਮੁਖੀ ਭਾਸ਼ਾ ਦੇ ਵਿੱਚ ਆਨੰਦ ਕਾਰਜ ਕਿਹਾ ਜਾਂਦਾ। ਇਹ ਇੱਕ ਆਨੰਦਮਈ ਸਮਾਂ ਹੁੰਦਾ। ਜੋ ਖੁਸ਼ੀਆਂ ਦਾ ਗੀਤ ਹੋਵੇ ਉਹਨੂੰ ਵੀ ਸ਼ੰਤ ਕਹਿੰਦੇ ਨੇ। ਜਿੰਨੇ ਵੀ ਸ਼ੰਤ ਨੇ ਉਹਨਾਂ ਵਿੱਚ ਗੁਰੂ ਮਹਾਰਾਜ ਨੇ ਪਤੀ ਸਤੀ ਰੂਪਕ ਅਲੰਕਾਰ ਵਰਤ ਕੇ ਪਰਮੇਸ਼ਰ ਦੀ ਪ੍ਰਾਪਤੀ ਦਾ ਉਪਦੇਸ਼ ਦਿੱਤਾ ਹੈ। ਉਹ ਕਿਵੇਂ? ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ, ਜਿੰਨੀਆਂ ਰੂਹਾਂ ਨੇ ਆਤਮਾਵਾਂ ਨੇ ਜੀਵ ਇਸਤਰੀਆਂ ਨੇ ਇਹ ਸਭ ਨਾਰ ਹਨ। ਸਾਡਾ ਸਾਰਿਆਂ ਦਾ, ਸਾਰੀਆਂ ਰੂਹਾਂ ਦਾ, ਜੀਵ ਆਤਮਾ ਦਾ ਖਸਮ ਅਕਾਲ ਪੁਰਖ ਹੈ, ਉਹਦੇ ਨਾਲ ਮਿਲਣਾ। ਇਸੇ ਲਈ ਗੁਰੂ ਮਹਾਰਾਜ ਨੇ ਉਸ ਤਰੀ ਦੇ ਉੱਤੇ, ਕਿਉਂਕਿ ਉਹ ਖੁਸ਼ੀਆਂ ਦਾ ਗੀਤ ਹੈ, ਪਰਮਾਰਸ ਦਾ ਉਪਦੇਸ਼ ਦਿੱਤਾ ਹੈ। ਜਿਵੇਂ ਸਾਨੂੰ ਵਿਆਹ ਦਾ ਚਾਅ ਹੁੰਦਾ ਹੈ, ਇਸੇ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਲਈ ਵੀ ਸਾਨੂੰ ਯਤਨਸ਼ੀਲ ਹੋਣਾ ਚਾਹੀਦਾ। ਅਸਲੀ ਸਾਡੇ ਜੀਵਨ ਦਾ ਮਨੋਰਥ ਵੀ ਇਹੀ ਹੈ। ਭਈ ਪ੍ਰਾਪਤ ਮਾਨੁਖ ਦੇਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਪਰੀਆ। ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ। ਗੁਰਬਾਣੀ ਸਾਡੇ ਸਵਾਰਥ ਵੀ ਪੂਰੇ ਕਰਦੀ ਹੈ ਅਤੇ ਪਰਮਾਰਥ ਨੂੰ ਵੀ ਸਿੱਧ ਕਰਦੀ ਹੈ। ਸਵਾਰਥ ਤੋਂ ਭਾਵ ਜਿਹੜੇ ਸਾਡੇ ਜੀਵਨ ਦੇ ਪ੍ਰਯੋਜਨ ਨੇ ਉਹ ਵੀ ਗੁਰਬਾਣੀ ਦੁਆਰਾ ਹਾਸਲ ਹੁੰਦੇ ਹਨ ਅਤੇ ਪਰਮਾਰਥ ਵੀ ਇਹਦੇ ਨਾਲ ਸਿੱਧ ਹੋ ਜਾਂਦਾ। ਇਸ ਵਾਸਤੇ ਗੁਰੂ ਮਹਾਰਾਜ ਨੇ ਦੋਨੋਂ ਪੱਖ ਰੱਖ ਕੇ ਇਹ ਗੁਰਬਾਣੀ ਉਚਾਰਨ ਕੀਤੀ ਹੈ ਅਤੇ ਹੁਣ ਆਪਾਂ ਪਾਠ ਦੇ ਨਾਲ ਜੁੜੀਏ ਅਤੇ ਦਾਸ ਨੂੰ ਭੁੱਲ ਚੁੱਕ ਲਈ ਖਿਮਾ ਕਰਨਾ ਹੁਣ ਬੇਨਤੀ ਕਰਾਂਗੇ ਪਾਠੀ ਸਿੰਘਾਂ ਨੂੰ ਅਤੇ ਹੁਣ ਆਪਾਂ ਪਾਠ ਦੀ ਆਰੰਭਤਾ ਕਰੀਏ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ

ਸਲੋਕ ਸਤ ਕਹਾਉ ਸੁਨ ਮਨ ਮੇਰੇ ਸਰਨ ਪੜਾਉ ਹਰ ਰਾਇ ਉਕਤ ਸਿਆਣਪ ਸਗਲ ਤਿਆਗ ਨਾਨਕ ਲਏ ਸਮਾਇ ਸਤ ਕਹਾਉ ਸੁਨ ਮਨ ਮੇਰੇ ਸਰਨ ਪੜਾਉ ਹਰ ਰਾਇ ਉਕਤ ਸਿਆਣਪ ਸਗਲ ਤਿਆਗ ਨਾਨਕ ਲਏ ਸਮਾਇ ਪਾਉੜੀ ਸੱਸਾ ਸਿਆਣ ਪਛਾੜ ਇਆਨਾ ਹਿਕਮਤ ਹੁਕਮ ਨਾ ਪ੍ਰਭ ਪਤੀਆਨਾ ਸਹਿਸ ਭਾਤ ਕਰਹਿ ਚਤੁਰਾਈ ਸੰਗ ਤੁਹਾਰੈ ਏਕ ਨਾ ਜਾਈ ਸੋ ਸੋ ਜਪ ਦਿਨ ਰਾਤੀ ਰੇ ਜੀ ਚਲੈ ਤੁਹਾਰੈ ਸਾਥੀ ਸਾਧ ਸੇਵਾ ਲਾਵੈ ਜਿਹ ਆਪੈ ਨਾਨਕ ਤਾ ਕਉ ਦੁਖ ਨਾ ਵਿਆਪੈ ਸਲੋਕ ਹਰ ਹਰ ਮੁਖ ਤੇ ਬੋਲਣਾ ਮਨ ਬੂਠੈ ਸੁਖ ਹੋਇ ਨਾਨਕ ਸਭ ਮਹਿਰਾਵ ਰਹਿਆ ਥਾਨ ਥਨੰਤਰ ਸੋਇ ਪਾਉੜੀ ਹੇ ਰਾਉ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਾਧ ਸਦੀਵ ਦੁਖ ਭੰਜਨ ਗੁਰ ਗਿਆਨ ਹਉ ਛੁਟਕੈ ਹੋਏ ਆਨੰਦ ਹਉ ਛੁਟਕੈ ਹੋਏ ਆਨੰਦ ਤੇ ਹਉ ਨਾਹੀ ਤਹਿ ਆਪ ਹਤੇ ਦੁਖ ਜਨਮ ਹੈ ਮਰਨ ਸੰਤ ਸੰਤ

ਨਾ ਛੁੱਟੀਐ ਖੇਨ ਖੇਨ ਭੁੱਲਣਹਾਰ ਬਖਸਣਹਾਰ ਬਖਸ ਲੈ ਨਾਨਕ ਪਾਰ ਉਤਾਰ ਪਾਉੜੀ ਲੂਣ ਹਰਾਮੀ ਗੁਨਹਿਗਾਰ ਬੇਗਾਨਾ ਅਲਪ ਮਤ ਜਿਉ ਪਿੰਡ ਜਿਨ ਸੁਖ ਦੀਏ ਤਾਹੇ ਨਾ ਜਾਣਤ ਤਤ ਲਾਹਾ ਮਾਇਆ ਕਾਰਨੇ ਦਹਿ ਦਿਸ ਢੂਡਣ ਜਾਏ ਦੇਵਨਹਾਰ ਦਾਤਾਰ ਪ੍ਰਭ ਨਿਮਖ ਨਾ ਮਨਹਿ ਬਸਾਏ ਲਾਲਚ ਝੂਠ ਬੇਕਾਰ ਮੋਹ ਇਹਾ ਸੰਪੈ ਮਨ ਮਾਹੇ ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗ ਬਿਹਾਏ ਤੁਦ ਭਾਵੈ ਤਾਂ ਬਖਸ਼ ਲੈ ਖੋਟੇ ਸੰਗ ਖਰੇ ਨਾਨਕ ਭਾਵੈ ਪਾਰ ਬਹਮ ਪਾਹਨ ਨੀਰ ਤਰੇ ਸਲੋਕ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਵਜਲ ਤੇ ਕਾਢਹੁ ਪ੍ਰਭੂ ਨਾਨਕ ਤੇਰੀ ਟੇਕ ਪਾਉੜੀ ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ ਖਿਮਾ ਗਹੀ ਸੱਚ ਸੰਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਖਰੀ ਕਿਰਪਾ ਠਾਕੁਰ ਭਈ ਅਨੰਦ ਸੂਖ ਬਿਸਰਾਮ ਖੇਪ ਨਿਬਾਹੀ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਿਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਨ ਕੀਆ ਕਰਹਿ ਆਪ ਆਗੈ ਪਾਛੈ ਆਪ ਨਾਨਕ ਸੋਉ ਸਰਾਹੀਐ ਜੇ ਘਟ ਘਟ ਰਹਿਆ ਬਿਆਪ ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪਾਉੜੀ ਅੱਖਰ ਮਹਿ ਤ੍ਰਿਭਵਨ ਪ੍ਰਭ ਧਾਰੇ ਅੱਖਰ ਕਰ ਕਰ ਬੇਦ ਵਿਚਾਰੇ ਅੱਖਰ ਸ਼ਾਸਤਰ ਸਿਮ੍ਰਿਤ ਪੁਰਾਣਾ ਅੱਖਰ ਨਾਦ ਕਥਨ ਵਖਿਆਨਾ ਅੱਖਰ ਮੁਕਤ ਜੁਗਤ ਭੈ ਭਰਮਾ ਅੱਖਰ ਕਰਮ ਕਿਰਤ ਸੁਚ ਧਰਮਾ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ ਹੱਥ ਕਲਮ ਅਗੰਮ ਹੱਥ ਕਲਮ ਅਗੰਮ ਮਸਤਕ ਲਿਖਾਵਤੀ ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿ ਨ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਪਾਉੜੀ ਹੇ ਅਚੁੱਤ ਹੇ ਪਾਰ ਬ੍ਰਹਮ ਅਭਿਨਾਸੀ ਅਗ ਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ

0: ਆਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖਾ ਹੀਐ ਪਰੋਏ। ਸਲੋਕ
1: ਇਹ ਜਿਹੜੀ ਔੜੀ ਤੁਸੀਂ ਸਰਵਣ ਕੀਤੀ ਹੈ ਹੇ ਅਚੁੱਤ ਹੇ ਪਾਰ ਬ੍ਰਹਮ, ਜਦੋਂ ਮਹਾਂਪੁਰਖ ਦਮਨੀ ਟਿਕਸਾਲ ਸੰਪਰਦਾਇ ਪਿੰਡਰਾਂ ਕਥਾ ਕਰਦੇ ਸਨ, ਕਥਾ ਤੋਂ ਪਹਿਲਾਂ ਮੰਗਲਾਚਰਨ ਕੀਤਾ ਜਾਂਦਾ, ਕਥਾ ਸਮਾਪਤੀ ਤੋਂ ਉਪਰੰਤ ਫਿਰ ਉਸ ਸਤੋਤਰ ਪੜ੍ਹਿਆ ਜਾਂਦਾ ਸੀ। ਉਸ ਵੇਲੇ ਮਹਾਂਪੁਰਖ ਵੀ ਸਾਰੇ ਵਿਦਿਆਰਥੀ ਰਲ ਕੇ ਹੇ ਅਚੁੱਤ ਹੇ ਪਾਰ ਬ੍ਰਹਮ ਇਹਦਾ ਪਾਠ ਕਰਦੇ ਸਨ। ਇਹ ਸੰਗਤਾਂ ਦੀ ਜਾਣਕਾਰੀ ਹੇਤੀ ਬੇਨਤੀ ਕੀਤੀ ਹੈ। ਇਹ ਉਸ ਸਤੋਤਰ ਦਾ ਸ਼ਬਦ ਹੈ ਜਿਹੜੀ ਪੌੜੀ ਆਈ। ਹਾਂਜੀ,
0: ਸਲੋਕ। ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਪ ਸੁਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਦਰਾ ਗੁਰਦੇਵ ਸਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਯੁਗ ਯੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਿਗੁਰ ਪਾਰ ਬਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ। ਇਹ ਸਲੋਕ ਆਦ ਅੰਤ ਪੜਨਾ।
1: ਇਹ ਜੋ 52 ਅੱਖਰੀ ਬਾਣੀ ਹੈ ਇਹਦੇ ਯਾਦ ਵਿੱਚ ਵੀ ਆਰੰਭ ਦੇ ਵਿੱਚ ਵੀ ਇਹ ਮੰਗਲਾਚਰਨ ਆਇਆ ਸੀ, ਗੁਰਦੇਵ ਮਾਤਾ ਗੁਰਦੇਵ ਪਿਤਾ, ਅਤੇ ਹੁਣ ਅਖੀਰ 'ਤੇ ਵੀ, ਕਿਉਂਕਿ 55 ਅੰਕ ਦੇ ਉੱਤੇ ਆ ਕੇ ਇਹ ਬਾਣੀ ਸੰਪੂਰਨ ਹੋਈ ਹੈ ਅਤੇ ਉਸੇ ਸ਼ਬਦ ਨੂੰ ਫਿਰ ਗੁਰੂ ਮਹਾਰਾਜ ਨੇ ਦੁਬਾਰਾ ਲਿਖਿਆ ਹੈ ਅਤੇ ਇਹ ਕੋਈ ਭੁਲੇਖੇ ਵਾਲੀ ਗੱਲ ਨਾ ਰਹਿ ਜਾਵੇ। ਅੱਖਰਾਂ ਦੇ ਵਿੱਚ ਵੀ ਗੁਰੂ ਮਹਾਰਾਜ ਨੇ ਲਿਖਵਾ ਦਿੱਤਾ ਇਹੋ ਸਲੋਕ ਆਦ ਅੰਤ ਪੜ੍ਹਨ। ਕੋਈ ਇਹ ਨਾ ਸੋਚ ਲਵੇ ਵੀ ਇੱਕ ਵਾਰੀ ਪੜ੍ਹ ਲਿਆ ਦੁਬਾਰਾ ਪੜ੍ਹਨ ਦੀ ਕੀ ਲੋੜ ਹੈ। ਇਹਨੂੰ ਆਦ ਵਿੱਚ ਵੀ ਅਤੇ ਅੰਤ ਵਿੱਚ ਵੀ ਦੋਨੇ ਥਾਵਾਂ 'ਤੇ ਇਸ ਨੂੰ ਪੜ੍ਹਨਾ ਹੈ ਅਤੇ ਇਹਨੂੰ ਛੱਡਣਾ ਨਹੀਂ। ਇਹ ਸਾਨੂੰ ਹਦਾਇਤ ਕੀਤੀ ਗਈ ਹੈ। ਦੂਸਰਾ, ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖੇੜਾ ਸਾਹਿਬ ਵਾਲੇ ਦਾਸ ਨੇ ਉਹਨਾਂ ਦਾ ਜੀਵਨ ਪੜ੍ਹਿਆ। ਮਹਾਂਪੁਰਖਾਂ ਦਾ ਇਹ ਜਿਹੜਾ ਇੱਕ ਵਿਸ਼ਵਾਸ ਬਣ ਗਿਆ ਇਹੋ ਸਲੋਕ ਆਦਿ ਅੰਤ ਪੜ੍ਹਨਾ, ਉਹਨਾਂ ਨੇ ਇਹ ਤੋਂ ਭਾਵ ਇਹ ਵੀ ਲਿਆ ਵੀ ਜਦੋਂ ਵੀ ਕੋਈ ਖੁਸ਼ੀ ਦਾ ਕਾਰਜ ਹੋਵੇ, ਜਿਵੇਂ ਆਪਾਂ ਸਲੋਕ ਪਾਵਨ ਗੁਰੂ ਪਾਣੀ ਪਿਤਾ ਪੜ੍ਹਦੇ ਹਾਂ ਅਤੇ ਇਹ ਸਲੋਕ ਵੀ ਪੜ੍ਹਨਾ ਚਾਹੀਦਾ। ਇਹ ਉਹਨਾਂ ਦੇ ਮਨ ਦੇ ਵਿੱਚ ਹੀ ਸੰਕਲਪ ਉੱਠਿਆ ਹੋਵੇਗਾ, ਪਰ ਦਾਸ ਨੇ ਜਾਣਕਾਰੀ ਹੇਤੀ ਬੇਨਤੀ ਕੀਤੀ ਹੈ। ਪਰ ਅਸਲ ਵਿੱਚ ਜੋ ਮਹਾਂਪੁਰਖ ਦੱਸਦੇ ਸਨ ਵੀ ਉਹ ਇਸ ਬਾਣੀ ਦੇ ਨਾਲ ਹੀ ਸੰਬੰਧਿਤ ਹੈ। 52 ਬਾਣੀ ਵਿੱਚ ਆਦਿ ਅਤੇ ਅੰਤ ਵਿੱਚ ਇਸ ਸਲੋਕ ਨੂੰ ਜ਼ਰੂਰ ਪੜ੍ਹਨਾ ਹੈ ਅਤੇ ਇਹ ਹਦਾਇਤ ਗੁਰੂ ਮਹਾਰਾਜ ਨੇ ਕੀਤੀ ਹੈ। ਹਾਂਜੀ,
2: ਇੱਕ ਮਿੰਟ ਜੀ, ਮੈਂ ਲੈਲਮਾ ਆਪ ਜੀ ਦਾ ਜਿਸ ਤਰ੍ਹਾਂ ਬਾਬਾ ਜੀ ਨੇ ਬੇਨਤੀ ਕਰ ਦਿੱਤੀ ਹੈ ਸਲੋਕ ਦੇ ਸੰਬੰਧ ਵਿੱਚ ਆਦਿ ਅੰਤ ਪੜ੍ਹਨ ਵਾਲੀ, ਮੈਂ ਥੋੜ੍ਹਾ ਜਿਹਾ ਯਾਦ ਕਰਵਾ ਦਿਆਂ ਵੀ ਬਹੁਤ ਸਾਰੇ ਸ਼ਬਦ ਰਿਪੀਟ ਹੋਏ ਨੇ, ਦੁਹਰਾਏ ਗਏ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਜਿਵੇਂ ਕਿ ਪਵਨ ਗੁਰੂ ਵਾਲਾ ਸਲੋਕ ਇਹ ਜ਼ਿਕਰ ਆ ਚੁੱਕਿਆ, ਉਸ ਤੋਂ ਇਲਾਵਾ ਸੋਦਰ ਸਿਰਲੇਖ ਹੇਠਾਂ ਤਿੰਨ ਵਾਰੀ ਬਾਣੀ ਦਰਜ ਹੋਈ ਹੈ, ਤਿੰਨ ਰੂਪਾਂ ਦੇ ਵਿੱਚ ਜਾਂ ਤਿੰਨ ਸ਼ਬਦ ਕਹਿ ਲਓ। ਅਤੇ ਰਹਿ ਰਾਸ ਦੇ ਜਿਹੜੇ ਅਗਲੇ ਅੱਠ ਸ਼ਬਦ ਨੇ ਅਤੇ ਉਹ ਵੀ ਰਿਪੀਟ ਹੋਏ ਨੇ, ਜਿਸ ਰਾਗ ਦਾ ਸ਼ਬਦ ਸੀ ਉਹਨਾਂ ਰਾਗਾਂ ਵਿੱਚ ਜਾ ਕੇ। ਅਤੇ ਇਸੇ ਤਰ੍ਹਾਂ ਸੋਲਾ ਸਾਹਿਬ ਦੇ ਪੰਜ ਸ਼ਬਦ ਇਹ ਵੀ ਰਿਪੀਟ ਹੋਏ ਨੇ, ਪਰ ਉੱਥੇ ਇਹ ਨਹੀਂ ਕਿਹਾ ਵੀ ਇਹਨੂੰ ਦੁਬਾਰਾ ਪੜ੍ਹਨਾ। ਇਹਦਾ ਇੱਕ ਕਹੀਏ ਫਰਕ ਆਪਸ ਵਿੱਚ ਸ਼ਬਦਾਂ ਦਾ ਵੀ, ਉਹ ਸ਼ਬਦ ਜਿੱਥੇ ਵੀ ਦੁਬਾਰਾ ਲਿਖੇ ਗਏ ਨੇ ਨਾ, ਉਹਨਾਂ ਵਿੱਚ ਕੋਈ ਨਾ ਕੋਈ ਅਲੱਗ ਮਾਤਰ ਦਾ ਅੱਖਰ ਦਾ ਫਰਕ ਰੱਖਿਆ ਗਿਆ। ਪਰ ਇਹ ਸਲੋਕ ਐਸਾ ਹੈ, ਇਹ ਆਰੰਭ ਵਿੱਚ ਵੀ ਅਤੇ ਸਮਾਪਤੀ 'ਤੇ ਵੀ ਦੋਵੇਂ ਥਾਵਾਂ 'ਤੇ ਹੂ ਬਹੂ ਦਰਜ ਹੋਇਆ, ਕੋਈ ਅਲੱਗ ਮਾਤਰ ਦਾ ਫਰਕ ਨਹੀਂ ਪਿਆ। ਇਸ ਕਰਕੇ ਵੀ ਇਸ ਗੱਲ ਨੂੰ ਸਪਸ਼ਟ ਰੱਖਣ ਵਾਸਤੇ ਹੋ ਸਕਦਾ ਸਤਿਗੁਰਾਂ ਨੇ ਪੰਕਤੀ ਇਸ ਕਰਕੇ ਵੀ ਲਿਖੀ ਹੋਵੇ। ਜੀ
0: ਗਾਉੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ
1: ਆਦਿ। ਹੁਣ ਜੋ ਬਾਣੀ ਆਰੰਭ ਹੋ ਰਹੀ ਹੈ, ਇਸ ਬਾਣੀ ਨੂੰ ਬਹੁਤ ਸਾਰੇ ਗੁਰਸਿੱਖ ਮਾਈ ਭਾਈ ਨੇਮੀ ਪ੍ਰੇਮੀ ਰੋਜ਼ਾਨਾ ਦੇ ਨਿਤਨੇਮ ਦੇ ਵਿੱਚ ਵੀ ਪੜ੍ਹਦੇ ਸਨ ਅਤੇ ਪੜ੍ਹਦੇ ਵੀ ਹਨ ਅਤੇ ਪੜ੍ਹਨਗੇ ਵੀ। ਇਸ ਬਾਣੀ ਦੀ ਉਥਾਨਕਾ ਜਾਂ ਪ੍ਰਾਗ ਕਥਨ ਮਹਾਂਪੁਰਖ ਇਹ ਸਰਵਣ ਕਰਵਾਉਂਦੇ ਸਨ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲਿਖਵਾ ਰਹੇ ਸਨ, ਇੱਕ ਦਿਨ ਰਾਤ ਨੂੰ ਤੰਬੂ ਵਿੱਚ ਬਰਾਜੇ ਹੋਏ ਸਨ, ਮਨ ਦੇ ਵਿੱਚ ਪਰਉਪਕਾਰ ਦੇ ਖਿਆਲ ਆਉਂਦੇ ਰਹਿੰਦੇ ਸਨ ਸਾਡੇ 'ਤੇ ਤਰਸ ਕਰਕੇ ਕਲਯੁਗੀ ਜੀਵਾਂ 'ਤੇ। ਸਤਿਗੁਰੂ ਨੇ ਵਿਚਾਰ ਕੀਤੀ ਜਿਹੜੇ ਕਲਯੁਗੀ ਜੀਵ ਨੇ ਭਾਵੇਂ ਸਾਡੇ ਸਿੱਖ ਵੀ ਹਨ, ਉਹਨਾਂ ਦੇ ਪਾਸ ਰੁਝੇਵੇਂ ਇੰਨੇ ਨੇ, ਜੇ ਉਹਨਾਂ ਨੂੰ ਕੋਈ ਸਵਾਸ ਸਵਾਸ ਸਿਮਰਨ ਕਰ ਲਵੋ ਨਹੀਂ ਹੁੰਦਾ। ਵੈਸੇ ਗੁਰਸਿੱਖ ਦਾ ਜੋ ਜੀਵਨ ਹੈ ਨਾ, ਜੋ ਸਾਸ ਗ੍ਰਾਸ 'ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ, ਸਵਾਸ ਗ੍ਰਾਸ ਸਿਮਰਨ ਕਰਨ ਦਾ ਹੀ ਹੁਕਮ ਹੈ, ਪਰ ਅਸੀਂ ਨਹੀਂ ਕਰ ਸਕਦੇ। ਹੁਣ ਸਾਡਾ ਉਧਾਰ ਕਿਵੇਂ ਹੋਵੇ, ਇਹਦੇ ਬਾਰੇ ਸਤਿਗੁਰੂ ਸੋਚ ਰਹੇ ਸਨ। ਫਿਰ ਮਨ ਦੇ ਵਿੱਚ ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕੀਤਾ, ਫਿਰ ਇਹ ਮਨ ਦੇ ਵਿੱਚ ਖਿਆਲ ਪ੍ਰਗਟ ਹੋਇਆ, ਕਿਉਂ ਨਾ ਕਿਹੋ ਜੀ ਸੁਖੇਨ ਅਤੇ ਸਰਲ ਬਾਣੀ ਉਚਾਰਨ ਕੀਤੀ ਜਾਵੇ, ਜਿਸ ਨੂੰ ਹਰ ਸਿੱਖ ਆਸਾਨੀ ਨਾਲ ਪੜ੍ਹ ਵੀ ਸਕੇ ਅਤੇ ਉਹਦੇ ਅਰਥ ਭਾਵ ਨੂੰ ਸਿਧਾਂਤ ਨੂੰ ਵੀ ਸੌਖਾ ਸਮਝ ਲਵੇ, ਉਹ ਬਾਣੀ ਉਚਾਰਨ ਕਰੀਏ। ਅਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਗੁਰਦੁਆਰਾ ਰਾਮਸਰ ਸਾਹਿਬ ਸਰੋਵਰ ਹੈ ਨਾ, ਉੱਥੇ ਇੱਕ ਬੇਰੀ ਦਾ ਦਰਖਤ ਸੀ, ਹੁਣ ਵੀ ਉਹਦੀ ਨਿਸ਼ਾਨੀ ਮੌਜੂਦ ਹੈ। ਪਹਿਲਾਂ ਉੱਥੇ ਇਕੱਲੀ ਬੇਰੀ ਹੀ ਹੁੰਦੀ ਸੀ, ਹੁਣ ਇੱਥੇ ਇੱਕ ਛੋਟਾ ਜਿਹਾ ਕਮਰਾ ਵੀ ਬਣਾ ਦਿੱਤਾ ਗਿਆ ਅਤੇ ਉਸ ਜਗ੍ਹਾ 'ਤੇ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਪਵਿੱਤਰ ਬਾਣੀ ਸੁਖਮਨੀ ਸਾਹਿਬ, ਆਪਾਂ ਤਾਂ ਬਾਣੀ ਨੂੰ ਸਾਹਿਬ ਕਹਿਣਾ ਹੀ ਆ, ਸਾਡੇ ਸਤਿਗੁਰੂ ਨੇ, ਭਾਵੇਂ ਸਤਿਗੁਰੂ ਨੇ ਸਾਹਿਬ ਸ਼ਬਦ ਨਹੀਂ ਲਿਖਿਆ, ਪਰ ਅਸੀਂ ਸਤਿਕਾਰ ਵਜੋਂ ਸੁਖਮਨੀ ਸਾਹਿਬ ਬਾਣੀ ਨੂੰ ਉਚਾਰਨ ਕਰਦੇ ਹਾਂ। ਇਸ ਬਾਣੀ ਦੇ 24 ਸਲੋਕ ਨੇ ਅਤੇ 24 ਹੀ ਅਸ਼ਟਪਦੀਆਂ, ਜਿਵੇਂ ਗਿਆਨੀ ਰਵਿੰਦਰ ਸਿੰਘ ਜੀ ਦੱਸ ਰਹੇ ਸਨ ਵੀ ਹਰ ਅਸ਼ਟਪਦੀ ਦੇ ਅੰਕ ਵਿੱਚ 10-10 ਪੰਕਤੀਆਂ ਵੀ ਨੇ। ਇਸ ਤੋਂ ਅੱਗੇ ਚੱਲ ਕੇ ਕੁਛ ਵਿਦਵਾਨਾਂ ਨੇ ਖੋਜ ਕੀਤੀ ਹੈ, ਉਹਨਾਂ ਦੇ ਅਨੁਸਾਰ ਇਸ ਬਾਣੀ ਦੇ 24,000 ਅੱਖਰ ਵੀ ਨੇ, ਉਹਨਾਂ ਨੇ ਅੱਖਰਾਂ ਦੀ ਗਿਣਤੀ ਵੀ ਕੀਤੀ ਹੈ। ਅਤੇ ਹਰ ਮਨੁੱਖ 24 ਘੰਟਿਆਂ ਦੇ ਵਿੱਚ 24,000 ਦੇ ਕਰੀਬ ਸਵਾਸ ਲੈਂਦਾ। ਹਜ਼ੂਰ ਨੇ ਸੁਖਮਨੀ ਸਾਹਿਬ ਬਾਣੀ ਉਚਾਰਨ ਕੀਤੀ ਜਿਹਦੇ 24,000 ਅੱਖਰ ਵੀ ਨੇ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਦਾ ਪਾਠ ਕਰ ਲੈਂਦਾ ਨਾ, 24,000 ਜਿਹੜੇ 24 ਘੰਟਿਆਂ ਦੇ ਸਵਾਸਾਂ 'ਤੇ ਮੋਹਰ ਲੱਗ ਜਾਂਦੀ ਹੈ, ਉਹਦੀ ਸਫਲਤਾ ਹੋ ਜਾਂਦੀ ਹੈ। ਜੇ ਸਵਾਸ ਵਗੈਰਾ ਸਿਮਰਨ ਨਹੀਂ ਕਰ ਸਕਦੇ, ਇਸ ਬਾਣੀ ਦਾ ਪਾਠ ਵੀ ਕਰ ਲਈਏ ਤਾਂ ਵੀ ਸਵਾਸਾਂ ਦੀ ਸਫਲਤਾ ਹੋ ਜਾਂਦੀ ਹੈ, ਇਹ ਵੀ ਇਹਦੀ ਮਹਾਨਤਾ ਹੈ। ਸੁਖਮਨੀ ਦਾ ਅਰਥ ਕੀ ਹੈ, ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ। ਸੌਖਾ ਅਤੇ ਸੁਖੇਨ ਅਰਥ ਇਹ ਹੈ, ਸੁਖਮਨੀ ਇਹ ਸੁਖਾਂ ਦੀ ਮਣੀ ਹੈ, ਭਾਵ ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੇ, ਇਹ ਬਾਣੀ ਲੋਕ ਅਤੇ ਪ੍ਰਲੋਕ ਦਾ ਸੁਖ ਦਿੰਦੀ ਹੈ। ਦੂਸਰਾ ਸੁਖਮਨੀ ਦਾ ਅਰਥ ਹੈ, ਮਨੀ ਦਾ ਅਰਥ ਹੁੰਦਾ ਸ਼੍ਰੋਮਣੀ, ਸੁਖਮਨੀ ਸ਼੍ਰੋਮਣੀ ਸੁਖ ਕਿਹੜਾ ਹੈ, ਉਹ ਹੈ ਆਤਮਕ ਸੁਖ ਬ੍ਰਹਮਾਨੰਦ, ਉਹ ਵੀ ਇਹ ਗੁਰਬਾਣੀ ਬਖਸ਼ਿਸ਼ ਕਰ ਦਿੰਦੀ ਹੈ। ਤੀਸਰਾ ਸੁਖਮਨੀ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ ਕਿ ਇਹ ਜਿਹੜੀ ਬਾਣੀ ਹੈ ਮਨੀ ਤੋਂ ਭਾਵ ਸਾਡੇ ਮਨ ਨੂੰ ਵੀ ਸੁੱਖ ਦੇਣ ਵਾਲੀ ਹੈ, ਅਤੇ ਇਸ ਤਰ੍ਹਾਂ ਇਸ ਬਾਣੀ ਦਾ ਬਹੁਤ ਵੱਡਾ ਮਹਾਤਮ ਹੈ। ਪਰ ਇਸ ਦੇ ਨਾਲ ਮੈਂ ਇੱਕ ਜ਼ਰੂਰੀ ਬੇਨਤੀ ਕਰ ਦੇਵਾਂ, ਬਹੁਤ ਸਾਰੀ ਸੰਗਤ ਸੁਖਮਨੀ ਸਾਹਿਬ ਬਾਣੀ ਦਾ ਪਾਠ ਕਰਦੀ ਹੈ, ਵਧਾਈ ਦੇ ਪਾਤਰ ਹੋ, ਬਹੁਤ ਚੰਗੀ ਗੱਲ ਹੈ, ਕਰਨਾ ਵੀ ਚਾਹੀਦਾ। ਪਰ ਇਸ ਦੇ ਨਾਲ ਨਾਲ ਜੋ ਕਲਗੀਧਰ ਪਾਤਸ਼ਾਹ ਨੇ ਸਾਨੂੰ ਪੰਜ ਬਾਣੀਆਂ ਦਾ ਨਿਤਨੇਮ, ਜੋ ਅੰਮ੍ਰਿਤ ਵਿੱਚ ਬਾਣੀਆਂ ਪੜ੍ਹੀਆਂ ਜਾਂਦੀਆਂ, ਪੰਜ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਦਾ ਸਾਨੂੰ ਬਖਸ਼ਿਸ਼ ਕੀਤਾ, ਉਹ ਲਾਜ਼ਮੀ ਹੈ, ਉਹ ਪੜ੍ਹੋ ਫਿਰ ਇਸ ਬਾਣੀ ਦਾ ਪਾਠ ਕਰਨਾ। ਅਤੇ ਸ਼ਾਮ ਨੂੰ ਰਹਿ ਰਹਿ ਸੌਣ ਲੱਗਿਆਂ ਕੀਰਤਨ ਸੁਹੇਲਾ ਇਹ ਵੀ ਜ਼ਰੂਰ ਪੜ੍ਹਨਾ, ਅਤੇ ਉਸੇ ਨਿਤਨੇਮ ਦੇ ਵਿੱਚ ਇਸ ਬਾਣੀ ਨੂੰ ਸ਼ਾਮਿਲ ਕਰ ਸਕਦੇ ਹੋ। ਪਰ ਉਹ ਨਿਤਨੇਮ ਨਹੀਂ ਛੱਡਣਾ, ਜੇ ਤੁਸੀਂ ਆਖੋ ਨਿਤਨੇਮ ਰਹਿਣ ਦੀ ਕੋਈ ਬਾਣੀ ਪੜ੍ਹ ਲਈਏ, ਇਹ ਨਹੀਂ ਹੋਣਾ ਚਾਹੀਦਾ, ਇਹ ਸਾਡੀ ਢਲਿਆਈ ਹੈ, ਸਾਡੀ ਕਮਜ਼ੋਰੀ ਹੈ। ਅਤੇ ਇਹ ਜ਼ਰੂਰੀ ਬੇਨਤੀਆਂ ਸੰਗਤਾਂ ਦੀ ਸੇਵਾ ਵਿੱਚ ਕੀਤੀਆਂ ਨੇ, ਅਤੇ ਹੁਣ ਆਪਾਂ ਬਾਣੀ ਦਾ ਪਾਠ ਆਰੰਭ ਕਰੀਏ, ਕਿਉਂਕਿ ਬਹੁਤਾ ਸਮਾਂ ਨਹੀਂ ਕਿ ਆਪਾਂ ਲੰਬੀਆਂ ਵਿਚਾਰਾਂ ਕਰੀਏ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
0: ਗਾਉੜੀ ਸੁਖਮਨੀ

0: ਦੇਵ ਇਹ ਨਵਾ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵਾਓ ਕਾਲ ਕਲੇਸ਼ ਤਨ ਮਾਹਿ ਮਿਟਾਵਾਓ।
1: ਇਹ ਜਿਹੜਾ ਈੜੀ ਆਈ ਹੈ ਨਾ ਵਿਚਕਾਰ, ਇਹ ਸੰਬੰਧ ਕੀ ਸ਼ਬਦ ਹੈ? ਆਦਿ ਗੁਰ ਇਹ ਨਮ ਹੈ, ਇਹਦਾ ਗੁਰੂ ਦੇ ਨਾਲ ਸੰਬੰਧ ਹੈ। ਆਦਿ ਗੁਰ ਇਹ ਨਮ ਹੈ ਅਤੇ ਇਹਨੂੰ ਇਕੱਠਾ ਨਹੀਂ ਉਚਾਰਨ ਕਰਨਾ, ਸੰਬੰਧ ਕੀ ਉਚਾਰਨ ਕਰਨਾ? ਆਦਿ ਗੁਰ ਇਹ ਨਮ ਹੈ, ਜਿਵੇਂ ਉਚਾਰਨ ਕੀਤਾ ਗਿਆ ਸ਼ੁੱਧ ਹੈ। ਆਪ ਅੱਗੇ ਸਰਵਣ ਕਰੋ।
0: ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵਾਓ ਕਾਲ ਕਲੇਸ਼ ਤਨ ਮਾਹਿ ਮਿਟਾਵਾਓ। ਸਿਮਰੋ ਜਾਸ ਬਿਸੰਭਰ ਏਕੈ ਨਾਮ ਜਪਤ ਅਗਨਤ ਅਨੇਕੈ।
1: ਬਿਸੰਭਰ ਸੱਸੇ ਨੂੰ ਔਂਕੜ ਵੀ ਹੈ।
0: ਸਿਮਰੋ ਜਾਸ ਬਿਸੰਭਰ ਏਕੈ ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਖਿਰ ਕਿੰਨੇ ਰਾਮ ਨਾਮ ਇੱਕ ਆਖਿਰ।
2: ਇੱਥੇ ਕੋਈ ਬੇਨਤੀ ਕਰਨੀ ਹੈ, ਕੁਝ ਗੁਟਕਾ ਸਾਹਿਬ ਦੇ ਤੁਸੀਂ ਦਰਸ਼ਨ ਕਰਦੇ ਹੋ ਜਦੋਂ ਇੱਥੇ ਵੀ 40 ਰੋਜ਼ਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਨੇ, ਤਾਂ ਉਦੋਂ ਕਈ ਸੰਗਤਾਂ ਨੇ ਇਹ ਸਵਾਲ ਕੀਤਾ ਸੀ ਕਿ ਕੁਝ ਗੁਟਕਾ ਸਾਹਿਬ ਦੇ ਵਿੱਚ ਸੁਧਾਖਰ ਹੀ ਪਾਠ ਛਾਪਿਆ ਹੋਇਆ, ਪੈਰ ਵਾਲਾ ਜਿਹੜਾ ਅੱਧਾ ਜਈਆ ਲਿਖਿਆ ਹੋਇਆ ਇਹ ਨਹੀਂ ਕਈ ਥਾਵਾਂ ਤੇ ਲਿਖਿਆ ਹੋਇਆ। ਵੇਦ ਪੁਰਾਣ ਸਿਮਰਤ ਸੁਧਾਖਰ ਕਿੰਨੇ ਰਾਮ ਨਾਮ ਇੱਕ ਆਖਰ, ਇਸੇ ਤਰ੍ਹਾਂ ਹੀ ਲਿਖਿਆ ਹੋਇਆ ਕਈ ਗੁਟਕਾ ਸਾਹਿਬ ਦੇ ਵਿੱਚ ਦਰਸ਼ਨ ਹੁੰਦੇ ਨੇ। ਸੋ ਕਈਆਂ ਦਾ ਮਤ ਇਹ ਹੈ ਕਿ ਇਸ ਤਰ੍ਹਾਂ ਦੇ ਨਾਲ ਹੋਣਾ ਚਾਹੀਦਾ ਹੈ, ਪਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦੀ ਪੋਥੀ ਸਾਹਿਬ ਕੁਢਾਣੀ ਕਲਾਂ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਸੁਭਾਏਮਾਨ ਹੈ, ਜਿੱਥੇ ਮਹਾਰਾਜ ਜੀ ਦਾ ਜੋ ਚੋਲਾ ਸੱਚੇ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਤੋਂ ਆਉਂਦਿਆਂ ਪਾਇਆ ਸੀ ਉਹ ਵੀ ਉੱਥੇ ਸੁਭਾਏਮਾਨ ਹੈ। ਉਹ ਜਿਹੜੀ ਪੰਜ ਗ੍ਰੰਥੀ ਪੋਥੀ ਸਾਹਿਬ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ, ਉਹਦੇ ਵਿੱਚ ਇਸੇ ਤਰ੍ਹਾਂ ਸੁਧਾਖਿਰ ਪਾਠ ਹੀ ਹੈ, ਥੱਲੇ ਜਈਆ ਲਾ ਕੇ ਜਿਵੇਂ ਅੱਧਾ ਜਈਆ ਲੱਗਿਆ ਹੋਇਆ ਹੈ। ਸੋ ਇਸ ਕਰਕੇ ਟਕਸਾਲ ਵਿੱਚ ਵੀ ਇਸੇ ਤਰ੍ਹਾਂ ਅੱਧੇ ਜਈਏ ਦੇ ਨਾਲ ਹੀ ਪਾਠ ਕਰਾਇਆ ਜਾਂਦਾ ਹੈ। ਅਤੇ ਹੱਥ ਲਿਖਤ ਜਿਹੜੇ ਪੋਥੀ ਸਾਹਿਬਾਨਾਂ ਦੇ ਸਰੂਪ ਸਾਹਿਬਾਨਾਂ ਦੇ ਦਰਸ਼ਨ ਹੋਏ ਨੇ ਉਹਨਾਂ ਵਿੱਚ ਵੀ ਅੱਧਾ ਜਈਆ ਥੱਲੇ ਹੈ, ਅਤੇ ਜਿਹੜੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਕੁਢਾਣੀ ਕਲਾਂ ਪੋਥੀ ਸਾਹਿਬ ਸੁਭਾਏਮਾਨ ਹੈ, ਕੁਦਰਤੀ ਤੌਰ ਤੇ ਉਹਨਾਂ ਨੇ ਸੁਖਮਨੀ ਸਾਹਿਬ ਜੀ ਦੀ ਆਰੰਭਤਾ ਵਾਲਾ ਅੰਗ ਹੀ ਉੱਥੇ ਪ੍ਰਕਾਸ਼ਮਾਨ ਕਰਕੇ ਉਸ ਪੋਥੀ ਨੂੰ ਸੁਭਾਏਮਾਨ ਕੀਤਾ ਹੋਇਆ ਹੈ। ਤੇ ਉਹਦੇ ਵਿੱਚ ਵੀ ਇੱਥੇ ਅੱਧਾ ਜਈਆ ਸੁਧਾਖਿਰ ਪਾਠ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਕੀਤਾ ਹੈ ਇਸੇ ਤਰ੍ਹਾਂ ਹੀ ਕਰਨਾ ਹੈ। ਕਈ ਗੁਟਕਾ ਸਾਹਿਬ ਇੱਦਾਂ ਦੇ ਤੁਹਾਨੂੰ ਦਰਸ਼ਨ ਹੋਣਗੇ, ਉਹਨਾਂ ਵਿੱਚ ਇੱਥੇ ਲੱਗਿਆ ਨਹੀਂ, ਮੈਂ ਤਾਂ ਬੇਨਤੀ ਕੀਤੀ। ਹਾਂਜੀ।
0: ਕਿਨਕਾ ਏਕ ਜਿਸ ਜੀ ਵਸਾਵੈ ਤਾ ਕੀ ਮਹਿਮਾ ਗਨੇ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ ਨਾਨਕ ਓਨ ਸੰਗ ਮੋਹਿ ਉਧਾਰੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ।
3: ਪਹਿਲਾਂ ਜ਼ਿਕਰ ਹੋ ਚੁੱਕਿਆ ਰਹੋ ਵਾਲੀ ਪੰਕਤੀ ਦਾ, ਤੇ ਇੱਥੇ ਮੈਂ ਤਾਂ ਬੇਨਤੀ ਕੀਤੀ ਹੈ ਸਾਰੇ ਧਿਆਨ ਦਿਓ, ਜਿਹੜਾ ਰਹੋ ਕਿਸੇ ਸ਼ਬਦ ਦੇ ਅੰਦਰ ਵੀ ਆਉਂਦਾ ਨਾ, ਉਹਦੀ ਗਿਣਤੀ ਪਦਿਆਂ ਤੋਂ ਵੱਖਰੀ ਹੁੰਦੀ ਹੈ, ਯਾਨੀ ਕਿ ਉਹ ਪਦਿਆਂ ਦੀ ਗਿਣਤੀ ਵਿੱਚ ਨਹੀਂ ਆਇਆ ਕਰਦਾ। ਜੇ ਪੰਜ ਪਦਾ ਸ਼ਬਦ ਹੈ, ਪੰਜ ਪਦੇ ਪੂਰੇ ਲਿਖੇ ਹੋਣਗੇ ਤੇ ਰਹਾਉ ਵਾਲੀਆਂ ਪੰਗਤੀਆਂ 1, 2, 3 ਜਿੰਨੀਆਂ ਵੀ ਹਨ ਉਹ ਤੁਕਾਂ ਵੱਖਰੀਆਂ ਹੁੰਦੀਆਂ ਨੇ। ਸੋ ਇੱਥੇ ਵੀ ਤੁਸੀਂ ਹੁਣ ਗਿਣ ਕੇ ਵੀ ਦੇਖ ਸਕਦੇ ਹੋ, ਜਿਹੜੀ ਅਸ਼ਟਪਦੀ ਹੈ ਨਾ ਇਹਦੀਆਂ 80 ਤੁਕਾਂ ਜਿਹੜੀਆਂ ਹਨ ਉਹ ਵੱਖਰੀਆਂ ਨੇ ਤੇ ਰਹਾਉ ਵਾਲੀਆਂ ਦੋਵੇਂ ਵੱਖਰੀਆਂ ਹਨ। ਤੇ ਸੁਖਮਨੀ ਸਾਹਿਬ ਮੈਂ ਇਹ ਵੀ ਬੇਨਤੀ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਭ ਤੋਂ ਲੰਮੀ ਬਾਣੀ ਹੈ ਜੇ ਅੰਗਾਂ ਦੇ ਪੱਖ ਤੋਂ ਲਈਏ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 34 ਅੰਗਾਂ ਤੇ ਇਹ ਦਰਜ ਹੈ। ਜੇ ਤੁਕਾਂ ਦੀ ਗਿਣਤੀ ਕਰੀਏ ਤੇ ਗੁਰਮੁਖ ਪਿਆਰਿਓ ਰਹਾਉ ਵਾਲੀਆਂ ਤੁਕਾਂ ਸਮੇਤ 1922 ਤੁਕਾਂ ਨੇ ਇਸ ਬਾਣੀ ਦੀਆਂ। ਸੋ ਇਸ ਕਰਕੇ ਇਹ ਪੱਖ ਵੀ ਧਿਆਨ ਵਿੱਚ ਰੱਖ ਲੈਣਾ ਤੇ ਰਹਾਉ ਵਾਲਾ ਵੀ ਧਿਆਨ ਵਿੱਚ ਰੱਖਣਾ ਜੀ।
0: ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸੰਗ

0: ਗਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਸੁਫਲ ਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਾ ਹੈ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗਾ ਉਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ।
1: ਹਾਂਜੀ, ਇੱਥੇ ਧਿਆਨ ਦਿਓ ਸਾਰੇ, ਪ੍ਰਭ ਕਾ ਸਿਮਰਨ ਪ੍ਰਭ ਕੈ ਸਿਮਰਨ, ਵਿਆਕਰਣ ਦੇ ਪੱਖ ਤੋਂ ਤੇ ਪੰਕਤੀ ਆਪ ਸਪਸ਼ਟ ਕਰ ਦਿੰਦੀ ਹੈ, ਪਰ ਕਈ ਵਾਰੀ ਬੋਲਣ ਲੱਗਿਆਂ ਕਾਹਲੀ ਦੇ ਵਿੱਚ ਜਾਂ ਬੇਧਿਆਨੀ ਦੇ ਵਿੱਚ ਇਹ ਰਲ ਜਾਂਦੇ ਨੇ। ਕਈ ਵਾਰੀ ਕਾ ਨੂੰ ਅਸੀਂ ਕਹਿ ਕਹਿ ਦਿੰਦੇ ਹਾਂ ਤੇ ਕਹਿ ਦੀ ਜਗ੍ਹਾ ਕਾ ਵੀ ਨਿਕਲ ਜਾਂਦਾ ਹੈ। ਜਦੋਂ ਵੀ ਗੁਰਬਾਣੀ ਪੜ੍ਹਨੀ ਹੈ ਪੂਰਾ ਧਿਆਨ ਦੇ ਕੇ ਪੜ੍ਹਨੀ ਹੈ, ਜਿਸ ਤਰ੍ਹਾਂ ਹੁਣ ਕਿ ਕਾ ਦੀ ਜਗ੍ਹਾ ਥੋੜਾ ਕੈ ਵੱਲ ਸ਼ਾਇਦ ਨਿਕਲ ਗਿਆ ਸੀ, ਦੁਬਾਰਾ ਪੜ੍ਹ ਦਿਓ ਜੀ।
0: ਸੇ ਸਿਮਰ ਹੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗਾ ਉਪਾਏ ਪ੍ਰਭ ਕਾ ਸਿਮਰਨ ਸਭ ਤੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ।
1: ਇੱਕ ਬੇਨਤੀ ਕਰਦੇ ਆ, ਪ੍ਰਭ ਕਾ ਸਿਮਰਨ ਜਦੋਂ ਪੰਕਤੀ ਵਿੱਚ ਕਾ ਆਇਆ ਨਾ, ਤੇ ਉੱਥੇ ਸਿਮਰਨ ਦੀ ਸਿੱਧੀ ਵਡਿਆਈ ਕੀਤੀ ਹੈ ਵੀ ਉੱਚਾ ਸਭ ਤੋਂ, ਜਿੱਥੇ ਕੈ ਆਉਂਦਾ ਉੱਥੇ ਅਰਥ ਇੱਧਰ ਚੁੱਕ ਜਾਂਦੇ ਨੇ ਵੀ ਪ੍ਰਭ ਕੈ ਸਿਮਰਨ, ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਕੀ ਪ੍ਰਾਪਤੀਆਂ ਹੁੰਦੀਆਂ, ਤ੍ਰਿਸ਼ਨਾ ਬੁਝੈ ਸਭ ਕੁਛ ਸਿੱਝੈ। ਸੋ ਇਹਦਾ ਇਹ ਭੇਦ ਜਾਣਨਾ ਜੀ।
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰ ਹੈ ਸੇ ਧਨਵੰਤੇ ਪ੍ਰਭ ਕੋ ਸਿਮਰ ਹੈ ਸੇ ਪਤਵੰਤੇ ਪ੍ਰਭ ਕੋ ਸਿਮਰ ਹੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰ ਹੈ ਸੇ ਪੁਰਖ ਪ੍ਰਧਾਨ

ਭਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੋ ਨਾ ਝੂਰੇ ਪ੍ਰਭ ਕੈ ਸਿਮਰਨ ਹਾਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹ

ਸਰਨੀ ਪਾਇਆ ਹਰ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ।

0: ਨਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਭਯਾਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹ ਉਧਾਰੀ ਅਨਿਕ ਪੁਨਹ ਚਰਨ ਕਰਤ ਅਨਿਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵਹੁ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
1: ਇਹ ਜਿਹੜਾ ਪਾਠ ਆਇਆ ਹੈ ਲਾਖ ਕਰੋਰੀ ਬੰਧਨ ਪਰ ਨੌਵੀਂ ਟਕਸਾਲ ਦੇ ਮਹਾਂਪੁਰਖ ਸਾਰੇ ਵਿਦਿਆਰਥੀ ਇਕੱਠਾ ਹੀ ਕਰਦੇ ਨੇ ਹੋਰ ਵੀ ਬਹੁਤ ਸਾਰੇ ਪਾਠੀ ਸਿੰਘ ਜਥੇਬੰਦੀਆਂ ਸੰਸਥਾਵਾਂ ਦੇ ਮਹਾਂਪੁਰਖ ਬੰਧਨ ਪਾਠ ਇਕੱਠਾ ਹੀ ਕਰਦੇ ਨੇ ਪਰ ਕੁਛ ਜਿਹੜੇ ਸੱਜਣ ਨੇ ਲਾਖ ਕਰੋਰੀ ਬੰਧ ਨਾ ਭਰੈ ਉਹ ਨੰਨਾ ਵੱਖਰਾ ਵੀ ਕਰਦੇ ਨੇ ਉਹ ਕਹਿੰਦੇ ਵੀ ਬੰਧ ਧੱਦੇ ਨੂੰ ਔਂਕੜ ਲੱਗਿਆ ਹੋਇਆ ਇਸ ਲਈ ਇਹ ਪਾਠ ਇਕੱਠਾ ਨਹੀਂ ਹੋ ਸਕਦਾ ਭਾਵੇਂ ਅਰਥ ਦੋਵਾਂ ਦੇ ਬਣ ਜਾਂਦੇ ਨੇ ਪਰ ਸਰਲ ਅਤੇ ਸਪਸ਼ਟ ਅਰਥ ਬੰਧਾਂ ਨੂੰ ਪਾਠ ਕਰਨ ਦੇ ਨਾਲ ਹੀ ਬਣਦਾ ਇਸ ਵਾਸਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਇਹ ਬੰਧਨ ਪਾਠ ਇਕੱਠਾ ਹੀ ਕਰਨਾ ਹੈ
0: ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿਖ ਨਾ ਬੁਝਾਵੈ

ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨੇਕ ਬਿਘਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ

ਪਾਰ ਬਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਵੇਕੈ ਹਰ ਕਾ ਨਾਮ ਜਨ ਕਉ ਮੁਕਤ ਜੁਗਤ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੁਭਾ ਪਾਈ ਹਰ ਕਾ ਨਾਮ ਜਨ ਕਉ ਭੋਗ ਜੋਗ ਹਰ ਨਾਮ ਜਪਤ ਕਛ ਨਾਹਿ ਬਿਯੋਗ ਜਨ ਰਾਤਾ

ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ

ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ ਪੇਖੇ ਸਰਬ ਢਡੋਲ ਪੂਜਸ ਨਾਹੀ ਹਾਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮ੍ਰਤ ਵਖਿਆਨ ਯੋਗ ਅਭਿਆਸ

ਬਹੁ ਰਤਨਾ ਸਰੀਰ ਘਟਾਏ ਹੋ ਸਰੀਰ ਘਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਐ ਇਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ ਅਗਨ ਮਾਹ ਹੋਮਤ ਪ੍ਰਾਨ ਕਨਕ ਅਸਵ ਹੈਵਰ ਭੂਮ ਦਾਨ ਕਨਕ ਅਸਵ ਹੈਵਰ ਭੂਮ ਦਾਨ ਕਨਕ ਅਸਵ ਹੈਵਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਭੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸਮਸਰ ਕਛ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬਹੁ ਨਾ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਾਮਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗਹ ਨਹੀਂ ਸਿੱਜੈ ਛੂਟਸ ਨਾਹੀ ਊਬ ਪਿਆਲ ਮੋਹ ਵਿਆਪਹਿ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪ੍ਰਧਾਨ

0: ਹੱਥ ਫਿਰ ਹਾਹੇ ਦੇ ਨਾਲ ਕੰਨਾਂ ਲੱਗ ਜਾਣਾ, ਇਹਨੂੰ ਇੰਨਾ ਕੀ ਪੜ੍ਹ ਲੈਣਾ ਚਾਹੀਦਾ, ਸਵਾਹ ਅਥਾਹ ਬਸ ਇੱਥੇ। ਹਾਂਜੀ,
1: ਅੰਤਰ ਅਗਨ ਬਾਹਰ ਤਨ ਸਵਾਹ, ਅੰਤਰ ਅਗਨ ਬਾਹਰ ਤਨ ਸਵਾਹ, ਗੱਲ ਪਾਥਰ ਕੈਸੇ ਤਰੈ ਅਥਾਹ, ਜਾ ਕੈ ਅੰਤਰ

ਦੂਜਾ ਡੋਰਾ ਨਿਸ ਕਹੀਐ ਤਉ ਨਿਸ ਕਹੀਐ ਤਉ ਸਮਝੈ ਭੋਰਾ ਕਹਾਂ ਬਿਸਨ ਪਦ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਭੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਨ।

ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿਰਾਈ ਤਾ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅਨਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ।

0: ਕੁਰਬਾਨੀ
1: ਇਹ ਪੰਕਤੀ ਆਈ ਸੀ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ। ਕਈ ਵਾਰੀ ਜਦੋਂ ਸੰਗਤੀ ਅਰਦਾਸ ਹੁੰਦੀ ਹੈ ਅਰਦਾਸੀਏ ਗ੍ਰੰਥ ਸਿੰਘ ਦੇ ਨਾਲ ਸੰਗਤਾਂ ਵੀ ਇਹ ਪੌੜੀ ਪੜ੍ਹਦੀਆਂ ਹਨ। ਕਈ ਅਣਜਾਣ ਜਾਂ ਜ਼ਬਾਨੀ ਪੜ੍ਹਦੇ ਹੁੰਦੇ ਆ ਉੱਚੇ ਸੇ ਉਹ ਪੜ੍ਹ ਜਾਂਦੇ ਆ, ਪਰ ਖਿਆਲ ਰੱਖਣਾ ਉੱਚੇ ਤੇ ਤੱਤੇ ਨਾਲ ਹੀ ਹੈ, ਸੇ ਨਹੀਂ ਕਹਿਣਾ, ਉੱਚੇ ਤੇ ਉੱਚਾ ਭਗਵੰਤ। ਅਤੇ ਜੇ ਕੋਈ ਇਹ ਗਲਤੀ ਜਾਂ ਉਕਾਈ ਜਾਂ ਤੁਰਟੀ ਕਰਦਾ ਹੈ ਤਾਂ ਉਹਨੂੰ ਸੁਧਾਰ ਲੈਣਾ ਚਾਹੀਦਾ, ਉੱਚੇ ਤੇ ਹੀ ਪੜ੍ਹਨਾ ਸ਼ੁੱਧ ਹੈ।
2: ਹਾਂਜੀ, ਕਈ ਨੇ ਜੀ ਗਲਤੀਆਂ ਇਹਦੇ ਵਿੱਚ, ਕਈ ਤੂੰ ਨੂੰ ਤੁਮ ਜਾਂ ਤੂੰ ਪੜ੍ਹਦੇ ਨੇ ਸ਼ੁਰੂ ਵਿੱਚ ਹੀ, ਤੂੰ ਠਾਕਰ ਇਹ ਇੱਥੇ ਟਿੱਪੀ ਨਹੀਂ ਲੱਗੀ, ਨਾ ਤੇ ਇਹਨੂੰ ਤੂੰ ਬੋਲਣਾ ਤੇ ਨਾ ਤੁਮ ਬੋਲਣਾ, ਕਈ ਮੰਮਾ ਲਾ ਕੇ ਵੀ ਬੋਲ ਦਿੰਦੇ। ਇਸੇ ਤਰ੍ਹਾਂ ਇਹੀ ਤੇ ਜਿਹੜਾ ਉੱਚੇ ਤੇ ਉੱਚੇ ਵਾਲਾ, ਉੱਥੇ ਅੱਗੇ ਇੱਕ ਅਗਲੀ ਪੰਕਤੀ ਆਉਂਦੀ ਹੈ ਤੁਮ ਤੇ ਹੋਏ ਸੋ ਆਗਿਆਕਾਰੀ, ਤੇ ਇੱਥੇ ਵੀ ਤੇ ਹੈ, ਇੱਥੇ ਵੀ ਸੇ ਕਹਿੰਦੇ ਨੇ ਕਈ। ਹਾਂਜੀ, ਸਾਰਿਆਂ ਨੇ ਧਿਆਨ ਰੱਖਣਾ ਜੀ।
0: ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲੱਗ ਹੈ ਆਨ ਸੋ ਆਏ, ਨਾਨਕ ਕਹੂ ਨਾ ਸੀ ਜਈ ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ, ਏਕ ਭੀ ਨਾ ਦੇ ਦਸ ਭੀ ਹਿਰ ਲੇ, ਤੋ ਮੂੜਾ ਕਹੋ ਕਹਾਂ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾ ਕੋ ਕੀਜੈ ਸਦ ਨਮਸਕਾਰਾ, ਤਾ ਕੋ ਕੀਜੈ ਸਦ ਨਮਸਕਾਰਾ, ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੂਖ ਤਾਹੂ ਮਨ ਬੂਠਾ, ਜਿਸ ਜਨ ਆਪਣਾ ਹੁਕਮ ਮਨਾ

0: ਲੋਭ ਮੋਹ ਬਿਨਸ ਜਾਏ ਅਹਮੇਵ
1: ਟਿੱਪੀ ਥੋੜਾ ਜਿਹਾ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰੱਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕਉ ਸਿਮਰਤ ਪਰਮਗਤ ਪਾਵਹਿ ਜੇ ਪ੍ਰਸਾਦ ਬਸਹਿ ਸੁਖ ਮੰਦਰ ਤਿਸਹਿ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਿਹ ਪ੍ਰਸਾਦ ਪਾਟ ਪਟੰਬਰ ਹਡਾਵਹਿ ਤਿਸਹਿ ਤਿਆਗ ਕਤ ਅਵਰ ਲੁਭਾਵਹਿ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀਜੈ ਜਿਹ ਪ੍ਰਸਾਦ ਤੁਜ ਸਭ ਕਉ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜੇਹ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬਹਿਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਨਾਨਕ ਪਤ ਸੇਤੀ ਘਰ ਜਾਵਹਿ
2: ਹਾਂਜੀ ਗੁਰਮੁਖ ਪਿਆਰਿਓ ਮੈਂ ਨੋਟ ਕਰ ਰਿਹਾ ਜਦੋਂ ਪੋਥੀ ਦਾ ਅੰਗ ਆਪਾਂ ਨੇ ਵਰਤਣਾ ਹੈ ਨਾ ਤੇ ਵੈਸੇ ਤੇ ਦੱਸਿਆ ਵੀ ਹੋਣਾ ਜਾਂ ਜਨਮਿਆਂ ਨੂੰ ਜਿਹਨੂੰ ਨਹੀਂ ਪਤਾ ਉਹ ਧਿਆਨ ਦੇਣ ਜਿਹੜੇ ਮੈਨੂੰ ਵੇਖ ਰਹੇ ਨੇ ਉਹਨਾਂ ਨੂੰ ਤੇ ਸੌਖਾ ਸਮਝ ਆ ਜਾਵੇਗਾ ਜੇ ਵੇਖ ਸਕਦੇ ਹੋ ਤੇ ਨਹੀਂ ਤੇ ਬਾਅਦ ਵਿੱਚ ਤੁਸੀਂ ਪੁੱਛ ਵੀ ਸਕਦੇ ਹੋ ਹੇਠਲੇ ਪਾਸਿਓਂ ਅੰਗੂਠਾ ਥੋੜਾ ਜਿਹਾ ਹਲਕਾ ਟੱਚ ਦੇ ਕੇ ਉੱਪਰ ਨੂੰ ਲੈ ਕੇ ਜਾਣਾ ਉੱਪਰ ਜਾ ਕੇ ਉਂਗਲ ਦੇ ਨਾਲ ਅੰਗ ਜਦੋਂ ਚੁੱਕਾਂਗੇ ਆਪਣੇ ਆਪ ਇਕੱਲਾ ਅੰਗ ਆਏਗਾ ਤੇ ਇਹਨੂੰ ਆਮ ਕਾਪੀਆਂ ਕਿਤਾਬਾਂ ਦੀ ਤਰ੍ਹਾਂ ਏਦਾਂ ਹੱਥ ਕਰ ਕਰਕੇ ਰਗੜ ਰਗੜ ਕੇ ਇਕੱਲਾ ਕੱਢਣ ਦੀ ਕੋਸ਼ਿਸ਼ ਨਹੀਂ ਕਰਨੀ ਇੱਕ ਤੇ ਸਤਿਕਾਰ ਨਹੀਂ ਰਹਿੰਦਾ ਇੱਕ ਇਸ ਤਰ੍ਹਾਂ ਸੌਖਾ ਇੱਕ ਅੰਗ ਵੱਖਰਾ ਪ੍ਰਾਪਤ ਵੀ ਨਹੀਂ ਹੁੰਦਾ ਫਿਰ ਧਿਆਨ ਦੇਣਾ ਅੰਗੂਠਾ ਉੱਪਰ ਰੱਖ ਲਓ ਅੰਗ ਦੇ ਸੱਜੇ ਪਾਸੇ ਬਿਲਕੁਲ ਅੰਗੂਠਾ ਰੱਖਣਾ ਜੀ ਨਹੀਂ ਏਦਾਂ ਨਹੀਂ ਅੰਗੂਠਾ ਰੱਖੋ ਫਿਰ ਅੰਗੂਠੇ ਨੂੰ ਉੱਪਰ ਨੂੰ ਲੈ ਕੇ ਜਾਓ ਉੱਪਰ ਜਾ ਕੇ ਉਂਗਲ ਦੇ ਸ਼ੋਅ ਦੇ ਨਾਲ ਇੱਕ ਅੰਗ ਚੱਕ ਲਓ ਇਸ ਤਰ੍ਹਾਂ ਕਰਕੇ ਹੀ ਹਮੇਸ਼ਾ ਅੰਗ ਪਰਤਣਾ ਮੈਂ ਕਾਫੀ ਸਾਰਾ ਨੋਟ ਕੀਤਾ ਤਾਂ ਬੇਨਤੀ ਕਰੀਏ ਚਲੋ ਜੀ ਅੱਗੇ
0: ਜੇਹ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬਹਿਮ ਮਨ ਸਦਾ ਧਿਆਏ ਕੇਵਲ ਪਾਰ ਬਹਿਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਨਾਨਕ ਪਤ ਸੇਤੀ ਘਰ ਜਾਵਹਿ ਜੇਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵਹੁ ਤਿਸ ਰਾਮ ਸਨੇਹੀ ਜੇਹ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਤੁਜ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰਹੁ ਪ੍ਰਭ ਉੱਚੇ ਮਨ ਸਾਸ ਸਾਸ ਸਿਮਰਹੁ ਪ੍ਰਭ ਉੱਚੇ ਜਿਹ ਪ੍ਰਸਾਦ ਪਾਈ ਦੁਰਲੱਭ ਦੇਹ ਨਾਨਕ ਤਾ ਕੀ ਭਗਤ ਕਰੇਹ ਜਿਹ ਪ੍ਰਸਾਦ ਆ ਭੁੱਖਨ ਪਹਿਰੀਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਾਉ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਣਾਈ ਉਠਤ ਬੈਠਤ ਸਦ ਤਿਸਹਿ ਧਿਆਈ ਤਿਸਹਿ ਧਿਆਏ ਜੋ ਏਕ ਅਲਖੈ ਈਹਾ ਊਹਾ ਨਾਨਕ ਤੇਰੀ ਰਖੈ ਜਿਹ ਪ੍ਰਸਾਦ ਕਰਹਿ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ ਸੁਣੈ ਕਰਨ ਨਾਦ ਜਿਹ ਪ੍ਰਸਾਦ ਪੇਖ ਹੈ ਬਿਸਮਾਦ ਜਿਹ ਪ੍ਰਸਾਦ ਬੋਲ ਹੈ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ परमगत पाव है जे प्रसाद सुख सहज समाव है ऐसा प्रभ त्याग अवर कत लागह गुर प्रसाद नानक मन जागह जे प्रसाद तू प्रगट संसार तिस प्रभ कौ मूल न मनहो विसार जेह प्रसाद तेरा प्रताप रे मन मूढ़ तू ताको जाप जेह प्रसाद तेरे कार्ज पूरे तिस है जान मन सदा हजूरे जेह प्रसाद तू पाव है साच रे मन मेरे तू ता स्यौ राच जेह प्रसाद सब की गत होए नानक जाप जपै जप सोए आप जपाए।

0: ਸੁਖਵਾਸ ਪ੍ਰਭ ਸੁਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪਹੁ ਕਛੂ ਨ ਕਿਨਹੂੰ ਲਇਆ ਜਿਤ ਜਿਤ ਲਾਵਹੁ ਤਿਤ ਲਗਹਿ ਹਰ ਨਾਥ ਨਾਨਕ ਇਨ ਕੈ ਕਛੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਇੱਕ ਇੱਥੇ ਬੇਨਤੀ ਹੋਰ ਕਰਦੇ ਹਾਂ ਜਿਵੇਂ ਤੁਸੀਂ ਪਿੱਛੇ 52 ਅੱਖਰੀ ਬਾਣੀ ਦੇ ਦਰਸ਼ਨ ਕੀਤੇ ਨੇ ਹੁਣ ਸ੍ਰੀ ਸੁਖਮਨੀ ਸਾਹਿਬ ਜੀ ਦੇ ਕਰ ਰਹੇ ਹੋ ਕਈ ਵਾਰੀ ਮਨ ਵਿੱਚ ਸਵਾਲ ਤਾਂ ਸ਼ਾਇਦ ਆਉਂਦਾ ਹੀ ਹੋਏਗਾ ਵੀ ਸਲੋਕ ਦੀਆਂ 2 ਜਾਂ 4 ਪੰਕਤੀਆਂ ਨੇ ਅਸ਼ਟਪਦੀ ਦੀਆਂ 80 ਪੰਕਤੀਆਂ ਨੇ ਤਾਂ ਇਹਨੂੰ ਇਉਂ ਸਮਝ ਲੈਣਾ ਸਲੋਕ ਮੂਲ ਰੂਪ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਕਿਤ ਕੀਤਾ ਹੈ ਅੱਗੇ ਫਿਰ ਜਿਹੜੀ ਅਸ਼ਟਪਦੀ ਹੈ ਉਹ ਕਥਾ ਹੈ ਉਹ ਹੋਰ ਮਹਾਰਾਜ ਜੀ ਨੇ ਖੋਲ ਕੇ ਦੱਸਿਆ ਜਿਵੇਂ ਹੁਣ ਮਹਾਰਾਜ ਇੱਥੇ ਦੱਸ ਰਹੇ ਨੇ ਸਾਧ ਜਨਾ ਕੀ ਅਚਰਜ ਕਥਾ ਅੱਗੇ ਹੁਣ ਉਹ ਸਾਧੂਆਂ ਦੀ ਜਿਹੜੀ ਅਚਰਜ ਕਥਾ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਿਆਨ ਕਰਨੀ ਹੈ ਇਸੇ ਤਰ੍ਹਾਂ ਹੀ ਅੱਗੇ ਅਸ਼ਟਪਦੀ ਆਏਗੀ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇਹ ਕਿਸ ਦਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਫਿਰ ਅੱਗੇ ਮਹਾਰਾਜ ਜੀ ਨੇ ਸਾਰੀ ਉੱਥੇ ਵਿਆਖਿਆ ਕੀਤੀ ਹੈ ਸਾਰਾ ਕਥਾ ਕੀਤੀ ਹੈ ਬ੍ਰਹਮ ਗਿਆਨੀ ਦੇ ਲੱਛਣਾਂ ਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਨਿਰਲੇਪ ਰਹਿੰਦਾ ਕਿਵੇਂ ਜਿਵੇਂ ਕਮਲ ਦਾ ਫੁੱਲ ਰਹਿੰਦਾ ਚਿੱਕੜ ਤੋਂ ਗਾਰੇ ਤੋਂ ਸੋ ਇਸ ਤਰੀਕੇ ਦੇ ਨਾਲ ਜਿਹੜਾ ਸਲੋਕ ਹੈ ਇਹ ਮੂਲ ਰੂਪ ਦੇ ਵਿੱਚ ਮਹਾਰਾਜ ਜੀ ਨੇ ਤੱਤ ਲਿਖਿਆ ਹੋਇਆ ਅੱਗੇ ਫਿਰ ਜਿਹੜੀ ਅਸ਼ਟਪਦੀ ਹੈ ਉਹ ਉਸ ਸਲੋਕ ਦੀ ਕਥਾ ਹੈ
0: ਅਸ਼ਟਪਦੀ ਸਾਧ ਕਹਿ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕਹਿ ਸੰਗ ਮਿਟੈ ਅਭਿਮਾਨ ਸਾਧ ਕਹਿ ਸੰਗ ਪ੍ਰਗਟੈ ਸੋ ਗਿਆਨ ਸਾਧ ਕਹਿ ਸੰਗ ਬੁੱਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧ ਕਹਿ ਸੰਗ ਪਾਏ ਨਾਮ ਰਤਨ ਸਾਧ ਕਹਿ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੈ ਕੌਣ ਪ੍ਰਾਨੀ ਨਾਨਕ ਸਾਧਕੀ ਸੋਭਾ ਪ੍ਰਭ ਮਾਹਿ ਸਮਾਨੀ ਸਾਧ ਕਹਿ ਸੰਗ ਅਗੋਚਰ ਮਿਲੈ ਸਾਧ ਕਹਿ ਸੰਗ ਸਦਾ ਪ੍ਰਫੁੱਲੈ ਸਾਧ ਕਹਿ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕਹਿ

ਬਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧ ਕੈ ਸੰਗ ਨਾ ਕਬਹੂ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧ ਕੈ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧ ਕੈ ਸੰਗ ਕਲੂਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਈਹਾ ਊਹਾ ਸੁਹੇਲਾ ਸਾਧ ਸੰਗ ਬਿਸ਼ੁਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨਾਉ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੈ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧ ਕੈ ਸੰਗ ਲੱਗੈ ਪ੍ਰਭ ਮੀਠਾ ਸਾਧੂ

ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਬੇਦ ਨਾ ਜਾਨ ਹੈ, ਸਾ ਜੇਤਾ ਸੁਣ ਹੈ, ਜੇਤਾ ਸੁਣ ਹੈ ਤੇਤਾ ਬਖਿਆਨ ਹੈ, ਸਾਧ ਕੀ ਉਪਮਾ ਤੇਹੋ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਦੇ ਉੱਚੀ, ਸਾਧ ਕੀ ਸੋਭਾ ਮੂਚ ਦੇ ਮੂਚੀ, ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇੱਕ ਸਬਿਨ ਕੋਏ, ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ।

ਗਿਆਨੀ ਕਾ ਦਰਸ ਬਡਭਾਗੀ ਪਾਈਐ ਬ੍ਰਹਮ ਗਿਆਨੀ ਕਾਉ ਬਲ ਬਲ ਜਾਈਐ ਬ੍ਰਹਮ ਗਿਆਨੀ ਕਾਉ ਖੋਜਹਿ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ।

ਸੁਖਮਹਿ ਜਾਣੈ ਅਸਥੂਲ ਚਹੁ ਵਰਨਾ ਕਉ ਦੇ ਉਪਦੇਸ਼ ਨਾਨਕ ਉਸ ਪੰਡਿਤ ਕਉ ਸਦਾ ਆਦੇਸ਼।

ਉਸਤਤ ਕਰਹਿ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬਨ ਭ੍ਰਮ ਹੈ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੇ ਸੁਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵਤਨ ਨਾਮ ਧਿਆਵ ਹੈ ਨਾਨਕ ਕਰਤੇ ਕਾ ਅੰਤ ਨਾ ਪਾਵ ਹੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪਿਗ ਆਤਮ ਨਿਕੋਰ

ਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖਿਅਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਬੇਦ ਪੁਰਾਨ ਸਿਮਰਤ ਅਰਸਾਸਤ

0: ਬਨਵੰਤ ਸੋ ਹੋਵਤ।
1: ਜਾਣੇ ਪਾਠ ਕਰ ਲੋ, ਜੇ ਜਾਣਿਆ ਕਰੋਗੇ ਫਿਰ ਨਾਣਾ ਲੱਗ ਜਾਣਾ। ਜੋ ਜਾਣੇ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜੰਤ ਆਪਸ ਕਉ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਭਰਮਾਵੈ

0: ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੈ ਰੰਗ ਸਭ ਤੇ ਦੂਰ ਸਭਹੂ ਕੈ ਸੰਗ ਸਭ ਤੇ ਦੂਰ ਸਭਹੂ ਕੈ ਸੰਗ ਬੂਜੈ ਦੇਖੈ ਕਰੈ ਵਿਵੇਕ ਆਪ ਹੈ ਏਕ ਆਪ ਹੈ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਨ ਵਿਸਥਾਰ ਆਪ ਕੀਨੋ ਆਪਨ ਵਿਸਥਾਰ ਸਭ ਕਿਛ ਉਸ ਕਾ ਉਹ ਸਭ ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸ ਕਾ ਉਹ ਕਰਨੈ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਥਨੰਤਰ ਏਕੈ ਸੋਏ ਆਪਣੇ ਚਲਤ ਆਪ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ
1: ਜਿਸ ਤਰ੍ਹਾਂ ਗੁਰਮੁਖ ਪਿਆਰਿਆਂ ਨੇ ਪਾਠ ਕੀਤਾ ਬੜਾ ਸੋਹਣਾ ਉਚਾਰਨ ਹੋ ਗਿਆ ਪਰ ਚਲਿਤ ਪਾਠ ਨਹੀਂ ਕਰਨਾ ਇਹ ਦੋ ਵਾਰੀ ਪਾਠ ਹੁੰਦਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਤਾਂ ਕਈ ਵਾਰੀ ਆਮ ਹੀ ਸੁਣਨ ਨੂੰ ਮਿਲਦਾ ਹੈ ਤਾਂ ਚਲਿਤ ਪਾਠ ਇੱਥੇ ਚਲਿਤ ਪਾਠ ਕਰ ਲੈਣਾ ਜਿਹੜਾ ਮਾੜੀ ਜੀ ਬਸ ਸਿਆਰੀ ਥੋੜੀ ਜਿੰਨੀ ਲੱਗ ਜਾਵੇ ਪਰ ਚਲਿਤ ਨਹੀਂ ਕਹਿਣਾ ਚਲਿਤ ਬਸ ਇੰਨਾ
0: ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸ੍ਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਹਾਂਜੀ ਇੱਥੇ ਇੱਕ ਬੇਨਤੀ ਹੈ ਫਿਰ ਆਪਾਂ ਇਸ ਤੋਂ ਬਾਅਦ ਨਾਲ ਹੀ ਬ੍ਰੇਕ ਕਰਦੇ ਹਾਂ ਇਹ ਜਿਹੜਾ ਪਦ ਆਪ ਜੀ ਨੇ ਅੰਤਲਾ ਹੁਣ ਦਰਸ਼ਨ ਕੀਤੇ ਨੇ ਸਰਵਣ ਕੀਤਾ ਹੈ ਇਹਦੇ ਵਿੱਚ ਤਿੰਨ ਤਿੰਨ ਅੱਖਰ ਆਏ ਨੇ ਜਿਵੇਂ ਸੱਤ ਸੱਤ ਸੱਤ ਸੱਚ ਸੱਚ ਸੱਚ ਭਲਾ ਭਲਾ ਭਲਾ ਇਸੇ ਤਰ੍ਹਾਂ ਨਿਰਮਲ ਨਿਰਮਲ ਨਿਰਮਲ ਫਿਰ ਪਵਿੱਤਰ ਪਵਿੱਤਰ ਪਵਿੱਤਰ ਇਹਦਾ ਬਸ ਇੱਕੋ ਹੀ ਇਹ ਖਿਆਲ ਤੁਸੀਂ ਰੱਖ ਲੈਣਾ ਦੋ ਅੱਖਰ ਪਹਿਲਾਂ ਬੋਲਣੇ ਨੇ ਫਿਰ ਵਿਸ਼ਰਾਮ ਉਦੋਂ ਬਾਅਦ ਜਿਹੜਾ ਸੇਮ ਅੱਖਰ ਇੱਕ ਦੁਬਾਰੇ ਤੀਜੇ ਥਾਂ ਤੇ ਹੁੰਦਾ ਹੈ ਉਹਨੂੰ ਅਖੀਰਲੇ ਅੱਖਰ ਦੇ ਨਾਲ ਲਾ ਕੇ ਉਚਾਰਨ ਕਰ ਲੈਣਾ ਇਹ ਸਾਰੇ ਵਿਸ਼ਰਾਮ ਨੇ ਜਿਹੜੇ ਇਸ ਪਦੇ ਦੇ ਬਾਰਵੀਂ ਅਸ਼ਟਪਦੀ ਦੇ ਅੱਠਵੇਂ ਪਦੇ ਦੇ ਸੋ ਇਹ ਸਾਰੇ ਦੋ ਦੋ ਸ਼ਬਦਾਂ ਤੋਂ ਬਾਅਦ ਆ ਜਾਣਗੇ ਅਗਲਾ ਜਿਹੜਾ ਤੀਜਾ ਸ਼ਬਦ ਹੈ ਉਹ ਫਿਰ ਜਿੰਨੀ ਪੰਕਤੀ ਪਿੱਛੇ ਰਹਿੰਦੀ ਉਹਦੇ ਨਾਲ ਉਚਾਰਨ ਹੋ ਜਾਏਗਾ ਇੱਥੇ ਹੁਣ ਆਪਾਂ 5 ਮਿੰਟ ਦੀ ਬ੍ਰੇਕ ਲੈ ਲੈਂਦੇ ਹਾਂ ਜੀ ਆਪ ਜੀ ਜਲ ਪਾਣੀ ਵਰਤ ਲਓ ਜਿਹੜੀਆਂ ਸੰਗਤਾਂ ਇੱਥੇ ਹਾਜ਼ਰ ਨੇ ਜ਼ਰੂਰ ਸਵਾਸ ਸਵਾਸ ਸਫਲਾ ਕਰੀਏ ਉਹਨਾਂ ਸਮਾਂ ਸਿਮਰਨ ਕਰਦੇ ਰਹਿਣਾ ਹੈ ਮਹਾਰੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਿੰਨੀਆਂ ਹਾਜ਼ਰੀਆਂ ਭਰੀਆਂ ਜਾਣ ਓਨੇ ਹੀ ਪਲ ਸਾਡੇ ਲਾਹੇ ਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਨਾਮ ਵਾਹਿਗੁਰੂ

0: ਸੱਦੇ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੋਥੀ ਸਾਹਿਬ ਪ੍ਰਕਾਸ਼ ਕਰ ਲਓ ਜੀ, ਆਪਣੀ ਆਪਣੀ ਜਗ੍ਹਾ ਤੇ ਸੱਜ ਜਾਓ। ਹੁਣ ਅੱਗੇ ਸੰਥਿਆ ਅੰਗ 279 ਜੋ ਜਿਹੜਾ 13ਵਾਂ ਸਲੋਕ ਪ੍ਰਾਰੰਭ ਹੁੰਦਾ ਹੈ, ਸਲੋਕ ਸੰਤ ਸਰਨ ਜੋ ਜਨ ਭਰੈ ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬੋਹਰ ਬੋਹਰ ਅਵਤਾਰ, ਇਥੋਂ ਪ੍ਰਾਰੰਭ ਹੋਣੀ ਹੈ ਅੱਗੇ ਸੰਥਿਆ। ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਇਥੋਂ ਪੋਥੀਆਂ ਪ੍ਰਕਾਸ਼ ਕਰ ਲਓ ਜੀ। ਹਾਂਜੀ,
1: ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬੋਹਰ ਬੋਹਰ ਅਵਤਾਰ। ਅਸ਼ਟਪਦੀ
2: ਜੋ ਜਨ ਪਾਠ ਇਕੱਠਾ ਨਹੀਂ ਕਰਨਾ ਜਿਵੇਂ ਪੜ੍ਹਿਆ ਪਾਠੀ ਸਿੰਘ ਜੀ ਨੇ, ਜੋ ਜਨ ਵੱਖ ਵੱਖ ਪਾਠ ਕਰਨੇ।
1: ਅਸ਼ਟਪਦੀ ਸੰਤ ਕੈ ਦੁਖਨ ਆਰਜਾ ਘਟੈ, ਸੰਤ ਕੈ ਦੁਖਨ ਜਮ ਤੇ ਨਹੀਂ ਛੁੱਟੈ, ਸੰਤ ਕੈ ਦੁਖਨ ਸੁਖ ਸਭ ਜਾਇ, ਸੰਤ ਕੈ ਦੁਖਨ ਨਰਕ ਮਹਿ ਪਾਇ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੇ ਹਤੇ ਕਉ ਰੱਖੈ ਨਾ ਕੋਇ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਇ, ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ, ਸੰਤ ਕੈ ਦੁਖਨ ਤੇ ਮੁਖ ਭਵੈ।
3: ਹਾਂਜੀ ਸਤਸੰਗ ਜੀ, ਇਹ ਅਸ਼ਟਪਦੀ ਜਿਹੜੀ ਹੈ ਇਹਦੀ ਦੂਜਾ ਪਦ ਸ਼ੁਰੂ ਹੋਇਆ, ਸੰਤ ਕੈ ਦੁਖਨ ਤੇ ਮੁਖ ਭਵੈ। ਸਾਰਿਆਂ ਨੇ ਧਿਆਨ ਦੇਣਾ ਇਸ ਅਗਲੇ ਜਿਹੜਾ ਪਦ ਦੂਜਾ ਸ਼ੁਰੂ ਹੋਇਆ ਨਾ, ਇਹਦੇ ਵਿੱਚ ਤਿੰਨ ਵਾਰੀ ਸੰਤਨ ਸ਼ਬਦ ਆਉਂਦਾ, ਜਾਣੀ ਕਿ ਨੰਨਾ ਲੱਗਿਆ ਸੰਤ ਦੇ ਨਾਲ। ਤੇ ਅਗਲੀ ਦੂਜੀ ਪੰਕਤੀ ਆ ਗਈ ਸੰਤਨ ਕੈ ਦੁਖਨ, ਇਹ ਗਿਣਤੀ ਦੇ ਪੱਖ ਤੋਂ ਸੌਖਾ ਜੇ ਧਿਆਨ ਵਿੱਚ ਰੱਖਣਾ ਹੋਵੇ ਉਹ ਹੈ ਜੀ ਦੂਜੀ ਤੁਕ ਤੀਜੀ ਤੁਕ, ਉਸ ਤੋਂ ਬਾਅਦ ਪੰਜਵੀਂ ਤੁਕ, ਇਹ ਤਿੰਨ ਤੁਕਾਂ ਦੇ ਵਿੱਚ ਸੰਤਨ ਸ਼ਬਦ ਆਵੇਗਾ, ਸਾਰਿਆਂ ਨੇ ਧਿਆਨ ਵਿੱਚ ਰੱਖਣਾ ਜੀ। ਚਲੋ ਜੀ,
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ, ਸੰਤ ਕੈ ਦੁਖਨ ਤੇ ਮੁਖ ਭਵੈ, ਸੰਤ ਕੈ ਦੁਖਨ ਸੰਤ ਕੈ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਉ ਲਵੈ, ਸੰਤਨ ਕੈ ਦੁਖ

ਦੁਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਾਉ ਡਾਨ ਲਾਗੈ ਸੰਤ ਕੇ ਦੁਖੀ ਕਾਉ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ

ਭਉ ਜਾਇ ਅਸ਼ਟਪਦੀ ਮਾਨੁਖ ਕੀ ਟੇਕ ਬ੍ਰਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਜਿਸ ਕੈ ਦੀਐ ਰਹਿ ਅਗਾਏ ਬਹੁਰ ਨਾ ਤਿਸਨਾ ਲਾਗੈ ਆਏ ਮਾਰੈ ਰਾਖੈ ਏਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪਰੋਏ।

ਏਕ ਏਕ ਪਛਾਨੈ ਇਤ ਉਤ ਕੀ ਉਹ ਸੋਝੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਝੈ ਤਿਸ ਕੀ ਜਾਨਹੁ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰਜਨ ਰਹਿਤ ਆਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਹਸਤ ਮਹਿ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਐ ਜਮ ਕੀ ਫਾਸਾ ਪਾਰ ਬਹਿਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗ ਹੈ ਦੁਖ ਜਿਸ ਕਉ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ

ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ ਜਬ ਦੇਖਾਓ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪ ਉਥਾਪ ਅਬਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਅਰਹਯੋ ਬਹਿਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਸਗਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨ ਕੀ ਸੇਵਾ ਸੋਈ ਲਾਗੈ ਜਿਸ ਨੋ ਕਿਰਪਾ ਕਰਹਿ ਬਟ ਭਾਗੈ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰ ਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ

ਨਿਰਣੈਗਾ ਵਾਰ ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕਉ ਥਾਮੈ ਥੰਮਣ ਤਉ ਗੁਰ ਕਾ ਸ਼ਬਦ ਮਨ ਹੈ ਅਸ ਥੰਮਣ ਜੋ ਪਾ ਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਬੇਗਾਸ ਜੋ ਮਹਾ ਉਧਿਆਨ ਮਹਿ ਮਾਰਗ ਪਾਵੈ ਤਉ ਸਾਧੂ ਸੰਗ ਮਿਲ

0: ਹੈ ਸਭ ਕੋਇ, ਮੁਖ ਉਜਲ ਹਰ ਦਰਗ ਹੈ ਸੋਇ, ਇਹੋ ਵਾਪਾਰ ਬਿਰਲਾ ਵਾਪਾਰ ਹੈ, ਨਾਨਕ ਤਾਕ ਹੈ ਸਾਧ ਬਲਿਹਾਰ ਹੈ, ਚਰਨ ਸਾਧ ਕੋਏ ਚਰਨ ਸਾਧ ਕੇ, ਧੋਏ ਧੋਏ ਪੀਓ ਅਰਪ ਸਾਧ ਖਾਓ, ਆਪਣਾ ਜੀਓ ਸਾਧਗੀ ਧੂਰ ਕਰਹਾਓ ਇਸਨਾਨ, ਸਾਧ ਉਪਰ ਜਾਈਐ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨੇਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਹੀ ਸੰਤ ਹੈ ਦਰ ਆਇਆ, ਸਰਬ ਸੂਖ ਨਾਨਕ ਤੇਹ ਪਾਇਆ, ਮ੍ਰਿਤਕ ਕਉ ਮ੍ਰਿਤਕ ਕਉ ਜੀ ਵਾਲਣਹਾਰ, ਮ੍ਰਿਤਕ ਕਉ ਜੀ ਵਾਲਣਹਾਰ, ਭੁੱਖੇ ਕਉ ਦੇਵਤ ਆਧਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਛ ਤਿਸਕਾ ਉਹ ਕਰਨੈ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕਉ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤਿਹੋ ਲੋਇ, ਜਾ ਕੈ ਹਿਰਦੈ ਏਕੋ ਹੋਇ, ਸੱਚ ਕਰਨੀ ਸੱਚ ਤਾਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ, ਪਾਰ ਬਹਿਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ।
1: ਸਲੋਕ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੇਹੋ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ, ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮਹਿ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ, ਕ੍ਰਿਪਾ ਨਿਧਾਨ ਦਇਆਲ ਬਖਸੰਦ, ਸਾਧ ਤੇਰੇ ਕੀ ਚਰਣੀ ਪਾਓ, ਨਾਨਕ ਕਹਿ ਮਨ ਇਹੋ ਅਨਰਾਓ।

ਜੋਤਿ ਸੁਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੁਝਿਆ ਤਿਸ ਆਇਆ ਸੁਆਦ ਪ੍ਰਭ ਕੈ ਰੰਗ ਰਾਚ ਜਨ ਰਹੇ

0: ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁੱਝਣ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਨ।
1: ਵੀ ਹੁਣ ਖਿਆਲ ਰੱਖਣਾ ਜਿਵੇਂ ਪਹਿਲਾਂ ਬੇਨਤੀ ਕੀਤੀ ਸੀ ਉੱਥੇ ਇੱਕੋ ਜਿਹੇ ਤਿੰਨ ਅੱਖਰ ਆਏ ਸੀ ਦੋ ਅੱਗੇ ਇੱਕ ਪਿਛਲੀ ਰਹਿੰਦੀ ਪੰਕਤੀ ਦੇ ਨਾਲ ਇੱਥੇ ਹੁਣ ਇੱਕ ਇੱਕ ਕਰਕੇ ਬੋਲ ਲੈਣਾ ਹੈ ਜਿਸ ਤਰ੍ਹਾਂ ਉਚਾਰਨ ਭਾਈ ਸਾਹਿਬ ਜੀ ਨੇ ਠੀਕ ਹੀ ਕੀਤਾ ਹੈ ਚਰਨ ਸੱਤ ਇੱਥੇ ਥੋੜਾ ਵਿਸ਼ਰਾਮ ਦੇ ਕੇ ਫਿਰ ਸੱਤ ਪਰਸਨ ਹਾਰ ਇਸੇ ਤਰ੍ਹਾਂ ਹੀ ਸਾਰੇ ਪਦੇ ਦੇ ਵਿੱਚ ਇਹਨਾਂ ਅੱਖਰਾਂ ਦਾ ਪਾਠ ਹੋਣਾ।
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਬਸਤ ਮਾਹੇ ਲੇ ਬਸਤ ਗਡਾਈ ਤਾ ਕਉ ਭਿੰਨ ਨਾ ਕਹਿ ਨਾ ਜਾਈ ਬੂਜੈ

ਉਚਾ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸ ਨਾ ਕਾਢਤ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ।

ਪ੍ਰਭ ਅਲਖ ਵਿਡਾਣੀ ਬਾਰੰਗਬਾਰ ਬਾਰ ਪ੍ਰਭ ਜਪੀਐ ਬਾਰੰਗਬਾਰ ਬਾਰ ਪ੍ਰਭ ਜਪੀਐ ਭੀ ਅੰਮ੍ਰਿਤ ਇਹ ਮਨ ਤਨ ਧਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮ ਹੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਿਹਬਾ ਦਿਨ ਰਾਤ ਪ੍ਰਭ ਆਪਣੈ ਜਨ ਕੀਨੀ ਦਾਤ ਕਰਹਿ ਪ੍ਰਭ ਆਪਣੈ ਜਨ ਕੀਨੀ ਦਾਤ ਕਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ ਆਠ ਪਹਿਰ ਪ੍ਰਭ ਬਸਹਿ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਹੇ ਮਨ ਤਨ ਆਪਣਾ ਤਿਨ ਜਨ ਦੇ ਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵਹਿ

ਨਾਨਕ ਤਿਸ ਜਨ ਕੇ ਪੂਜਹੁ ਸਦ ਪੈਰਾ। ਸਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਉ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ, ਸੇਵਕ ਕਉ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੇ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਬੇਚੈ ਸਤਿਗੁਰ ਕੈ ਪਾਸ, ਮਨ ਬੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ। ਸੋ ਸਤਿਗੁਰ

ਹਿਰਦੈ ਸਿਮਰਹਿ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ

ਪ੍ਰਭ ਤੁਮ ਹੈ ਧਿਆਵ ਆਉ ਚਰਨ ਕਮਲ ਸਿਆਉ ਲਾਗੈ ਪ੍ਰੀਤ ਭਗਤ ਕਰਾਉ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਆਨ ਦਿਨ ਲਿਵ ਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਨ ਕਾਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਇਛ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਾ ਸਾ ਤਿਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੈ ਜੇ ਸੋ ਕਿਉ ਬਿਸਰੈ ਜੇ ਘਾਲ ਨਾ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਨੈ ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰ ਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰਹੁ ਇਹੋ ਕਾਮ ਆਨ ਤਿਆਗ ਜਪ ਹਉ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੁ ਆਪ ਜਪ ਹਉ ਅਵਰਹ ਨਾਮ ਜਪਾਵਹੁ ਭਗਤ ਭਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ

ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਣੇ ਆਸਨ ਤਹਿ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਭਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ ਅਭਗਤ ਅਗੋਚਰ ਪ੍ਰਭ ਏਕਾ ਜਬ ਅਭਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ

0: ਪਸਕਾਉ ਆਪ ਹੈ ਪਹੁਚਾ ਜਹ ਆਪ ਰਚਿਓ ਪ੍ਰਪੰਚ ਆਕਾਰ ਤਿਹੋ ਗੁਣ ਮਹਿ ਕਿਨੋ ਵਿਸਥਾਰ ਪਾਪ ਪੁੰਨ ਤਹਿ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਭੈ ਭਾਰ ਦੁਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹਿ ਅਭਗਤ ਭਗਤ ਤਹਿ ਆਪ ਜਹਿ ਪਸਰੈ ਪਾਸਾਰ ਸੰਤ ਪ੍ਰਤਾਪ ਦੁਹੁ ਪਾਖ ਕਾ ਆਪਹਿ ਧਨੀ ਉਨਕੀ ਸੋਭਾ ਉਨਹੁ ਬਨੀ ਆਪਹਿ ਕੌਤਕ ਕਰੈ ਅਨੰਦ ਚੋਜ ਆਪਹਿ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਣ ਨਾਏ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾਹ ਅਗਣਤ ਅਤੋਲੈ ਜਿਉਂ ਬੁਲਾਵਹੁ ਤਉ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਨਨੈ ਹਾਰ ਆਪਹਿ ਏਕ ਆਪ ਵਿਸਥਾਰ ਜਾ ਤਿਸ ਭਾਵੈ ਤਾ ਸ੍ਰਿਸ਼ਟ ਉਪਾਏ ਆਪਣੇ ਭਾਣੈ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕਾਉ ਪ੍ਰਭ ਜੀਉ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਏ ਨਾ ਮਾਰੈ ਸੋ ਮੂਆ ਜਿਸ ਮਨਹੁ ਵਿਸਾਰੈ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨਹੁ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰ ਜਾਮੀ ਰਹਿਓ ਵਿਆਪ ਪ੍ਰਤਪਾਲੈ ਜੀਅਨ ਬਹੁ ਭਾਤ ਜੋ ਜੋ ਰਚਿਓ ਸੋ ਤਿਸਹਿ ਧਿਆਤ ਜਿਸ ਭਾਵੈ ਤਿਸ ਲਏ ਮਿਲਾਇ ਭਗਤ ਕਰਹਿ ਹਰ ਕੇ ਗੁਣ ਗਾਇ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਏਕੈ ਨਾਇ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਕਉ ਸੇਵਾ ਬਨ ਆਈ ਹੁਕਮ ਬੂਜ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਆਨ ਦਿਨ ਪੂਜਹਿ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰਹੁ ਆਨੰਦ ਗੁਣ ਗਾਵਹੁ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰਹੁ ਵਿਚਾਰ ਦੁਰਲਭ ਦੇਹ ਕਾ ਕਰਹੁ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਉ ਪ੍ਰਾਨ ਤਰਨ ਕਾ ਇਹ ਸੁਆਉ ਆਠ ਪਹਿਰ ਪ੍ਰਭ ਪੇਖਹੁ ਨੇਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ਼ ਹਿਰਦੈ ਬਸਾਵਹੁ ਮਨ ਇੱਛੇ ਨਾਨਕ ਫਲ ਪਾਵਹੁ
1: ਦੁਰਲਭ ਪਾਠ ਵੀ ਆਇਆ ਤੇ ਪੈਰ ਵਿੱਚ ਦੱਦੇ ਦਰਾਰੇ ਦੇ ਸਹਿਤ ਦੁਰਲਭ ਪਾਠ ਵੀ ਆਇਆ ਸੋ ਇਹ ਦੋਨੇ ਖਿਆਲ ਦੇ ਨਾਲ ਕਰ ਲੈਣੇ ਦੋਨੇ ਦੁਰਲੱਭ ਜਾਂ ਦੋਨੇ ਦੁਰਲੱਭ ਨਹੀਂ ਹੋਣਗੇ ਜਿੱਥੇ ਰਾਰਾ ਲੱਗਿਆ ਪੈਰ ਵਿੱਚ ਉੱਥੇ ਦੁਰਲੱਭ ਜਿੱਥੇ ਨਹੀਂ ਲੱਗਿਆ ਉੱਥੇ ਦੁਰਲੱਭ ਹਾਂਜੀ
0: ਹਲਤ ਪਲਤ ਦੁਏ ਲੇ ਹੋ ਸਵਾਰ ਰਾਮ ਨਾਮ ਅੰਤਰ ਔਰ ਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ ਮਨ ਤਨ ਨਾਮ ਜਪਹੁ ਲਿਵ ਲਾਇ ਦੁਖ ਦਰਦ ਮਨ ਤੇ ਭਉ ਜਾਏ ਸੱਚ ਵਾਪਾਰ ਕਰਹੁ ਵਾਪਾਰੀ ਦਰਗਹਿ ਨਿਭਹਿ ਖੇਪ ਤੁਮਾਰੀ

ਧਿਆਇ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਇ ਮਿਟੈ ਅਹੰਕਾਰ ਤਿਸ ਜਨ ਕਉ ਕੋਇ ਨ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ

ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ

ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਓਹੋ ਧਨਵੰਤ ਕੁਲਵੰਤ ਪਤਿਵੰਤ, ਓਹੋ ਧਨਵੰਤ ਕੁਲਵੰਤ ਪਤਿਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ।

0: ਸ਼ਬਦ ਅਨਾਹਦ ਵਾਜੈ ਸੁਨ ਸੁਨ ਅਨਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖ ਸਾਵਧਾਨ
0: ਸਾਵਧਾਨ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
1: ਇਹ ਜਿਹੜਾ ਸ਼ਬਦ ਆਪਾਂ ਕਹਿੰਦੇ ਸਾਵਧਾਨ ਹੋ ਕੇ ਕੰਮ ਕਰਨਾ ਇਹ ਉਸ ਤਰ੍ਹਾਂ ਦੇ ਨਾਲ ਹੀ ਉਚਾਰਨ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ

0: ਹੈ।
1: ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਬੜੇ ਉਤਸ਼ਾਹ ਨਾਲ ਆਪ ਜੀ ਰੋਜ਼ ਹੀ ਦਰਸ਼ਨ ਬਖਸ਼ਿਸ਼ ਕਰਦੇ ਹੋ ਸਕਦਾ ਹੈ ਇੰਨੇ ਸਮੇਂ ਵਿੱਚ ਕਈ ਵਾਰੀ ਦੋ ਜਾਂ ਕਈ ਗੁਰਮੁਖ ਪਿਆਰੇ ਤਿੰਨ ਵੀ ਪਾਠ ਕਰ ਦਿੰਦੇ ਨੇ ਸੁਖਮਨੀ ਸਾਹਿਬ ਜੀ ਦੇ, ਇੰਨੇ ਸਮੇਂ ਵਿੱਚ ਇੱਕੋ ਹੀ ਪਾਠ ਅੱਜ ਹੋਇਆ। ਸੋ ਜਿੰਨੇ ਪ੍ਰੇਮ ਨਾਲ ਜਿੰਨੇ ਗੰਭੀਰਤਾ ਨਾਲ ਅੱਜ ਮਹਾਰਾਜ ਜੀ ਦੇ ਅੱਖਰ ਅੱਖਰ ਦੇ ਦਰਸ਼ਨ ਹੋਏ ਹੋਣਗੇ ਤਾਂ ਹੋ ਸਕਦਾ ਹੈ ਅੱਗੇ ਕਦੇ ਨਾ ਇੰਨੀ ਇੰਨਾ ਸਮਾਂ ਲੰਬਾ ਲਾ ਕੇ ਪੌਣੇ ਕੁ ਤਿੰਨ ਘੰਟੇ ਕਦੇ ਪਾਠ ਕਰਨ ਦਾ ਸਬੱਬ ਬਣਿਆ ਹੋਵੇ। ਸੋ ਇਹੀ ਹੈ ਇੱਕ ਅੱਖਰ ਇੱਕ ਇੱਕ ਲੱਗਦੇ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਾਣੀ ਦੇ ਸਾਨੂੰ ਪਾਠ ਬੁੱਧ ਸਮਾਗਮ ਦੇ ਵਿੱਚ ਦਰਸ਼ਨ ਹੋਣੇ ਨੇ। ਸੋ ਰੋਜ਼ ਹੀ ਆਪ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਇਹੀ ਬੇਨਤੀ ਹੁੰਦੀ ਹੈ ਛੁੱਟੀ ਤੋਂ ਕਿਰਪਾ ਕਰਕੇ ਪਰਹੇਜ਼ ਕਰਨਾ, ਕੋਸ਼ਿਸ਼ ਕਰਨੀ ਹੈ ਆਲਸ ਨਹੀਂ ਕਰਨਾ ਕਿ ਰੋਜ਼ ਬਿਨਾਂ ਮੰਗਾ ਆਪ ਜੀਆਂ ਨੇ ਸੰਥਿਆ ਕਲਾਸ ਦੇ ਵਿੱਚ ਪਹੁੰਚਣਾ ਹੈ, ਪਾਠ ਬੁੱਧ ਸਮਾਗਮਾਂ ਚ ਹਾਜ਼ਰੀਆਂ ਭਰਨੀਆਂ ਨੇ। ਬੜੀ ਸਹਿਜੀ ਨੌ ਦਿਨ ਬੀਤ ਗਏ ਇਸੇ ਤਰ੍ਹਾਂ ਹੀ ਰਹਿੰਦਾ ਸਮਾਂ ਬੀਤ ਜਾਣਾ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਇਸੇ ਤਰ੍ਹਾਂ ਹੀ ਲਾਹਾ ਲੈਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ।

ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ, ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ

ਪਿਆਰ, ਇਤਫਾਕ, ਸੁੱਖ, ਸ਼ਾਂਤੀ, ਤੰਦਰੁਸਤੀਆਂ, ਚੜ੍ਹਦੀ ਕਲਾ ਬਖਸ਼ਣੀ, ਬੱਚਿਆਂ ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਔਰ ਵੱਡਿਆਂ, ਮਾਤਾ ਪਿਤਾ ਅਤੇ ਵਡੇਰਿਆਂ ਦੀ ਆਗਿਆ ਪਾਲਣ ਦੀ ਸੁਮਤ ਬਖਸ਼ਿਸ਼ ਕਰਨੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ, ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆ ਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ, ਗੁਰਪਾਰ ਉਤਾਰਨ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਵੰਦਨ ਅਨੇਕ ਬਾਰ, ਸਰਬ ਕਲਾ ਸਮਰੱਥ

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜ। ਵਾਹ ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੋ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਬਨਾਸੀ, ਤਾਂ ਕਿ ਸੇਵਨ ਬਿਰਤੀ ਜਾਸੀ। ਆਨੰਦ ਕਰੇ ਤੇਰੇ ਦਾਸਾ।

ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੋ ਤਿਤ ਕਰ ਗਾਵਹੋ ਸੋਹਿਲਾ ਸਿਵਰਿ ਹੋ ਸਿਜਣਹਾਰ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲੀਅਨ ਦੇਖੇ ਗਾ ਦੇ ਵਣਹਾਰ ਤੇਰੇ ਦਾਨੇ ਕੀਮਤ ਨਾ ਪਾਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲੈ ਕੇ ਆ ਮਿਲਕਰ ਪਾਵਹੋ ਤੇਲ ਦੇਹੋ ਸੱਜਣ ਅਸੀਸੜੀਆ ਜਿਉਂ ਹੋਵੈ ਸਾਹਿਬ ਸਿਉਂ ਮੇਲ।

ਜਾਓ। ਵਿਸਵੇ ਚਸਿਆ ਘੜੀਆ ਪਹਿਰਾ, ਤਿਤੀ ਵਾਰੀ ਮਾਹ ਹੂਆ। ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਤ ਨਾ ਸ੍ਰੀ ਮਹੱਲਾ ਪਹਿਲਾ।

ਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ।

ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀ ਹੈ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ ਗਰੀਬ ਨਿਵਾਜ ਦਾ ਤਾਰ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅਰਦਾਸ ਹੈ ਆਪ ਜੀ ਨੇ ਅਪਾਰ ਬਖਸ਼ਿਸ਼ ਕਰਕੇ ਦੀਵਾਨ ਦੀ ਸੰਪੂਰਨਤਾ ਉਪਰੰਤ ਹੁਕਮਨਾਮੇ ਦੀ ਦਾਤ ਬਖਸ਼ੀ ਹੈ ਸਤਿਗੁਰੂ ਜੀ ਆਪ ਜੀ ਦੇ ਸਰੂਪ ਦੀ ਟਹਿਲ ਸੇਵਾ ਹੋਈ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਕਰਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ੋ ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ ਆਪ ਜੀ ਕੇ ਹਜ਼ੂਰ ਸੇਵਾਦਾਰ ਸੰਗਤ ਹਾਜ਼ਰ ਹੈ ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ ਸੰਗਤ ਨੂੰ ਖੁਸ਼ੀਆਂ ਬਖਸ਼ੋ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕੇ ਸੇਵਾਵਾਂ ਲੈਂਦੇ ਰਹਿਣਾ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

0: वाहे गुरु वाहे गुरु, वाहे गुरु वाहे गुरु, वाहे
1: श्री गुरु गोविंद सिंह जी दे मन पावन गए फते पावे
2: बोले सोने हाल
1: जका गम ने आउ जान ता तो श्री गोविंद सिंह जी मन पावे
2: कट के जो करने हालो जावे तां तां श्री गुरु ग्रंथ के तो मन पावे करज गयो हालो जा श्री ग्रंथ साथी मन पावे
1: तां तां श्री गुरु के मन पावे ਕੱਟ ਕੇ ਜੇ ਕਰਕ ਜਾਵੇ ਨੀ ਹਾਲ ਹੋ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਪਾਵੇ
2: ਜਕਾਰਕ ਜਾਵੇ ਨੀ ਹਾਲ ਹੋ ਜਾਵੇ ਧੰਨ ਧੰਨ ਜੀ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਪਾਵੇ
1: बोले सो निहाल
2: बोले सो निहाल बोले सो निहाल
1: तन तन श्री गुरु गोबिंद सिंह जी दे मन नु पावे
3: बोले सो निहाल
4: ਕਰੇ ਗਿਆ ਵੀ ਨਿਹਾਲ ਹੋ ਜਾਵੇ ਬਦੂਕ ਧਾਰੀ ਪਰੇ ਉਪਕਾਰੀ 14 ਜੰਗਾ ਜਿੱਦਾਂ ਦੇ ਮਾਲਕ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਤਨ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਪਾਵੇ
0: ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ चूलते निशान रहे लागते दीवान रहे लागते दीवान रहे

ਤ੍ਰਿਸਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ, ਗੁਣ ਗਾਵਹੋ ਗੋਪਾਲ ਰਾਏ। 683 ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ ਜੇਤੇ ਸਿਰਠ ਉਪਾਈ ਵੇਖਾ ਵਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ

ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾ ਵਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟਕਾਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋਹ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਾਲਾਹਨ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੱਠ ਸੱਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤ ਸਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੈ ਅਸਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਾਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੇ।

ਕੀਤਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਉ। ਕਵਨ ਸੋ ਵੇਲਾ ਵਖਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸੇ ਰੁੱਤੀ ਮਾਹੋ, ਕਵਨ ਜਿਤ ਹੁਆ ਆਕਾਰ। ਵੇਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ, ਨਾ ਕੋਈ ਜਾ ਕਰਤਾ ਸਿਰ ਠੀਕਾਉ, ਸਾਜੇ ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ ਨਾਨਕ, ਜੇ ਕੋ ਆਪਾਉ ਜਾਣੈ ਅੱਗੇ ਗਇਆ ਨਾ ਸੋਹੈ। ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਸਹਿਸ ਅਠਾਰ ਹੈ ਕਹਿਣ ਕਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾਹੀ ਸਾਲਾਹੀ ਏਤੀ ਸੁਰਤ ਨਾ ਪਾਈਆ। ਨਦੀਆ ਅਤੈ ਵਾਹ ਪਵਹੈ ਸਮੁੰਦ, ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ। ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤੇ ਸਮਨਹੁ ਨਾ ਵੀਸਰ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਅੰਤ ਕਾਰਨ ਕੇਤੇ ਬਿਲ ਲਾਹੇ, ਤਾ ਕੇ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵਡ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਜੇਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗਹਿ ਜੋਧ ਅਪਾਰ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖਪ ਟੁੱਟਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ।

ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਏ। ਆਪੇ ਜਾਣੈ ਆਪੇ ਦੇ, ਆਖ ਹੈ ਸੇ ਭੇ ਕੇਈ ਕੇ। ਜਿਸਨੋ ਬਖਸੇ ਸਿਫਤ ਸਾਲਾਹ, ਨਾਨਕ ਪਾਤ ਸਾਹੀ ਪਾਤ ਸਾਹੁ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਬਾਨ, ਅਮੁੱਲ ਤੁਲ ਅਮੁੱਲ ਪਰਵਾਨ। ਅਮੁੱਲ ਬਖਸੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜੇ ਕਰ ਹੈ ਵਖਿਆਣ। ਆਖ ਹੈ ਬਰਮੇ, ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਬਿੰਦ। ਆਖ ਹੈ ਈਸਰ, ਆਖ ਹੈ ਸਿੱਧ, ਆਖ ਹੈ ਕੀਤੇ ਕੀਤੇ ਬੁੱਧ। ਆਖ ਹੈ ਦਾਨਵ, ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ। ਕਿਤੇ ਆਖ ਹੈ ਆਖਣ ਪਾਹੇ, ਕਿਤੇ ਕਹਿ ਕਹਿ ਉਠ ਉਠ ਜਾਹੇ। ਏਤੇ ਕੀਤੇ ਹੋਰ ਕਰੇਹੇ, ਤਾਂ ਆਖ ਨਾ ਸਕਹਿ ਕੇਈ ਕੇ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਾਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕਿਤੇ ਵਾਵਣ ਹਾਰੇ। ਕਿਤੇ ਰਾਗ ਪਰੀ ਸਿਉ ਕਹੀਅਨ, ਕਿਤੇ ਗਾਵਣ ਹਾਰੇ। ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ। ਗਾਵਹਿ ਇੰਦ ਇਦਾਸਨ ਬੈਠੇ, ਦੇਵਤਿਆ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਿਤ ਪੜਨਰ ਖੀਸਰ, ਜੁਗ ਜੁਗ ਵੇਦਾ ਨਾਲੇ। ਗਾਵਹਿ ਮੋਹਨੀਆ ਮਨ ਮੋਹਨ, ਸੁਰਗਾ ਮੱਛ ਪਿਆਲੇ। ਗਾਵਨ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਹਿ ਜੋਧ ਮਹਾਬਾਲ ਸੂਰਾ, ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇਈ ਤੁਧ ਨੋ ਗਾਵਹਿ, ਜੋ ਤੁਧ ਭਾਵਨ ਰਤੇ ਤੇ।

ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਿ ਸਾਹੋ ਸਾਹਾ ਪਾਤਿ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ਼

ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨੀਸਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਆ ਹੈ, ਰੂਪ ਰੰਗ ਕੇ ਵੇਸ਼, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾ ਕੀਆ ਗੱਲਾ ਕਥੀਆ ਨਾ ਜਾਹੇ, ਜੇ ਕੋ ਕਹੈ ਪਿਛੈ ਪਛੁਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਾਲ ਸੂਰ, ਤਿੰਨ ਮਹਿ ਰਾਮ ਰਹਿਆ ਭਾਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾ ਕੇ ਰੂਪ ਨਾ ਕਥਨੇ ਜਾਹੇ, ਨਾ ਓਹੇ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ ਕਰਹਿ ਆਨੰਦ, ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਾਹਾਰਾ ਧੀਰਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਭਾਉ ਖੱਲਾ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ, ਧਰਤ ਮਹਤ ਦਿਵਸ ਰਾਤ, ਦੁਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆ ਬੁਰਿਆਈਆ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ
नमस्तं अटाहे नमस्तं अनिले नमस्तं अनादे नमस्तं अछेदे नमस्तं अगादे नमस्तं अगंजे नमस्तं अपंजे नमस्तं उदारे नमस्तं अपारे नमस्तं सो एकाय नमस्तं अनेकाय नमस्तं अपूते नमस्तं अजूपे नमस्तं निरकर्मे नमस्तं निरपरमे नमस्तं निर्देशे नमस्तं निरपेशे नमस्तं निरनामे नमस्तं निरकामे नमस्तं निरताते नमस्तं निरकाते नमस्तं निर्दूते नमस्तं अपूते नमस्तं अलोके नमस्तं अशोके नमस्तं निरतापे नमस्तं अथापे नमस्तं त्रिमाने नमस्तं निदाने नमस्तं अगाहे नमस्तं अबाहे नमस्तं त्रिवर्गे नमस्तं असर्गे नमस्तं परपोगे नमस्तं सोजोगे नमस्तं अरंगे नमस्तं अपंगे नमस्तं अगम्ये नमस्तस्तरम्ये नमस्तं जलाश्रे नमस्तं निराश्रे नमस्तं अजाते नमस्तं अपाते नमस्तं अमजबे नमस्तस्त अजबे अदेशं अदेशे नमस्तं अपेसे नमस्तं निरतामे नमस्तं निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्त देवाय नमस्तं अपेवाय नमस्तं अजन्मे नमस्तं सोबन्मे नमो सर्वगौणे नमो सर्वपौणे नमो सर्वरंगे नमो सर्वपंगे नमो काल काले नमस्तस्त दयाले नमस्तं अबरणे नमस्तं अमरणे नमस्तं जरारं नमस्तं कृतारं नमो सर्वतन्दे नमोस्त अबन्दे नमस्तं निरसाके नमस्तं निर्वाके नमस्तं रहीमे नमस्तं करीमे नमस्तं अनन्ते नमस्तं महंते नमस्तस्त रागे नमस्तं सुहागे नमो सर्वसुखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी छंद त्वय प्रसाद अरूप हैं अनूप हैं अजू हैं अपू हैं अलेख हैं अपेख हैं अनाम हैं अकाम हैं अते हैं अपेय हैं अजीत हैं अपीत हैं त्रिमान है निदान है त्रिवर्ग है असर्ग है अनिल है अनाद है अजेय है अजाद है अजन्म है अबरण है अपूत है अपर्ण है अगंज है अपंज है अचूज है अचंज है अमीक है रफीक है अतंध है अबंध है निर्बूज है असूज है अकाल है अजाल है अल्लाह अल्लाह है अजाह है अनंत है महंत है अलीक है निरसरीक है निरलंब है असंभ है अगम है अजम है अपूत है अछूत है।

ਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਨੇਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ ਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਨੰਦ ਸਰਬੰ ਪਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰੋਛ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੁ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੇਸ ਹੈ ਭੁਜੰਗ ਪਰਿਆਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪਰਣਾਸੀ ਸਦਾ ਸਰਬਦਾ ਰਿੱਧ ਸਿੱਧੰ ਨਿਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰੇ ਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬੇਹੀਨ ਪੇਖਤ ਧਾਮ ਹੂਨਹ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਨਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਨਈ ਕਿਹ ਜੇਬ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਫਿਰੈ ਚੱਤਰ ਚੱਕ ਮਾਨ ਹੀ ਪੁਰਤੀਨ ਲੋਕ ਚਾਹੁਦਾ ਹੈ ਕਿ ਬਿਖੈ ਜਗ ਜਾਪਈ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸਵਯੰ ਭਵ
ਗੜਨ

ਕਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ ਪਰਮ ਬੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤਰ ਨਾ ਆਵਹੀ ਬਹੁ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਣ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਅਭਾ ਅਭੰਗ ਗਤਮਿਤ ਅਪਾਰ ਗੁਣ ਗਣ ਉਦਾਰ ਮੁਨ ਗਣ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਭਾਰ ਨਾਢੈ ਅਨ ਡੰਡ ਬਾਢੈ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਗ ਕਰਿਅੰਗ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚੱਤਰ ਚੱਕਰ ਕਰਤਾ ਚੱਤਰ ਚੱਕਰ ਹਰਤਾ ਚੱਤਰ ਚੱਕਰ ਦਾਨੇ ਚੱਤਰ ਚੱਕਰ ਜਾਨੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭਰਤੀ ਚੱਤਰ ਚੱਕਰ ਪਾਲੇ ਚੱਤਰ ਚੱਕਰ ਕਾਲੇ ਚੱਤਰ ਚੱਕਰ ਪਾਸੇ ਚੱਤਰ ਚੱਕਰ ਵਾਸੇ ਚੱਤਰ ਚੱਕਰ ਮਾਨਿਆ ਚੱਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸੱਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਿਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਵੈ ਪ੍ਰਸਾਦ ਕਥਤੇ ਕੇ ਆ ਛਿਜ ਦੇਸੈ ਕੇ ਆ ਭਿਜ ਭੇਸੈ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕੇ ਆ ਭਿਜ ਲੋਕੈ ਕੇ ਆ ਦਿਤ ਸੋਕੈ ਕੇ ਅਵਧੂਤ ਬਰਣੈ ਕੇ ਬਿਭੂਤ ਕਰਣੈ ਕੇ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆ ਸੂਕ ਬਰਣੈ ਕੇ ਸਰਬਾ ਅਭਰਣੈ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੈ ਕੇ ਅਨਭਉ ਅਨੂਪੈ ਕੇ ਆਦਿ ਅਦੇਵ ਹੈ ਕੇ ਆਪ ਅਭੇਵ ਹੈ ਕੇ ਚਿਤਰੰ ਬੇਹੀਨੈ ਕੇ ਏਕੈ ਅਧੀਨੈ ਕੇ ਰੋਜੀ ਰਜਾਕੈ ਰਹੀਮੈ ਰਿਹਾਕੈ ਕੇ ਪਾਕ ਬੇਐਬ ਹੈ ਕੇ ਗੈਬੁਲ ਗੈਬ ਹੈ ਕੇ ਅਫਵੁਲ ਗੁਨਾਹ ਹੈ ਕੇ ਸਾਹਾਨ ਸਾਹ ਹੈ ਕੇ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣੈ ਕਿ ਸਰਬੱਤਰ ਭਾਉਣੈ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸਾਜੈ ਕਿ ਸਰਬੱਤਰ ਦੀਨੈ ਕਿ ਸਰਬੱਤਰ ਲੀਨੈ ਕਿ ਸਰਬੱਤਰ ਜਾਹੋ ਕਿ ਸਰਬੱਤਰ ਭਾਹੋ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਕਾਲੈ ਕਿ ਸਰਬੱਤਰ ਪਾਲੈ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸੁਖੈ ਕਿ ਸਰਬੱਤਰ ਪੁਖੈ ਕਿ ਸਰਬੱਤਰ ਤਰਾਣੈ ਕਿ ਸਰਬੱਤਰ ਪ੍ਰਾਣੈ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭਾਨੈ ਕਿ ਸਰਬੱਤਰ ਮਾਨੈ ਕਿ ਸਰਬੱਤਰ ਇੰਦਰੈ ਕਿ ਸਰਬੱਤਰ ਚੰਦਰੈ ਕਿ ਸਰਬੰ ਕਲੀਮੈ ਕਿ ਪਰਮੰ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜੂਹ ਹੈ ਤਮਾਮੁਲ ਰਜੂਹ ਹੈ
ਹਮੇਸੁਲ ਸਲਾਮੈ ਸਲੀਖਤ ਮੁਦਾਮੈ ਗਨੀਮੁਲ ਸਿਕਸਤੈ ਗਰੀਬੁਲ ਪਰਸਤੈ ਬਿਲੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮੈ ਰੁਜੂਅਲ ਨਿਧਾਨੈ ਹਰੀਫੁਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗ ਆਦ ਰੂਪੇ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਧੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੁ ਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿਨਰਕੰ ਪਰਨਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੂਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਧੰਦ ਹੈ ਅਬੰਧ ਹੈ ਅਭਗਤ ਹੈ ਬਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤਵੈ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਛੰਦ ਤਵੈ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਬਿਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸੱਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤਵੈ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਹਮੇਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜਕ ਰਹੀਮ ਹੈ ਕੇ ਰੋਜੀ ਦੇਹੰਦ ਹੈ ਕੇ ਰਾਜਕ ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਿਕੰਨ ਹੈ ਹਿਰਾਸੁਲ ਫਿਕੰਨ ਹੈ ਕਲੰਕੰ ਪਰਨਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪਰਨਾਸ ਹੈ ਬਿਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰੰ ਪਰਮ ਈਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਭੇਖ ਹੈ ਹਮੇਸੁਲ ਅਭੇਖ ਹੈ ਜਮੀਨੁਲ ਜਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ ਕਿ ਅਮਿਤੋ ਸੁਬਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਬਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤਵੈ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰ ਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ
ਹਰ ਨਰ ਅਖੰਡ ਬਰ ਨਰ ਅਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਣ ਪ੍ਰਣਾਮ ਜਲ ਥਲ ਮੁਦਾਮ ਅਨਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਧ੍ਰਿਤ ਧਰ ਤੁਰਾਸ ਆ ਜਾਨ ਬਾਹੁ ਏਕੈ ਸਦਾਹੁ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਆਜਿਜ ਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਤੁਟ ਭੰਡਾਰ ਅਨ ਥਟ ਅਪਾਰ ਆਡੀਠ ਧਰਮ ਅਤ ਢੀਠ ਕਰਮ ਅਨ ਬਰਨ ਅਨੰਤ ਦਾਤਾ ਮਹੰਤ ਹਰ ਬੂਲ ਮਨਾ ਛੰਦ ਤਵੈ ਪ੍ਰਸਾਦ ਕਰੁਣਾਲੈ ਹੈ ਅਰ ਕਾਲੈ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰੁਣਾਕਰ ਹੈ ਬਿਸਵੰ ਭਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰ ਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲ ਘਾਇਕ ਹੈ ਬਿਸਵੰਗ ਭਰ ਹੈ ਕਰੁਣਾਲਾ ਹੈ ਨਿਰਿਪ ਨਾਇਕ ਹੈ ਸਰਬ ਪਾਇਕ ਹੈ ਭਵ ਭੰਜਨ ਹੈ ਅਰ ਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰ ਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਂਤ ਰੂਪੇ ਨਮੋ ਪਰਮ ਤੱਤੰ ਅਤੱਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਬਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੂਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪਰਨਾਮੇ ਸਮਸਤੁਲ ਪਰਨਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤੁਲ ਸਰੂਪੇ ਕੁਕਰਮੰ ਪਰਨਾਸੀ ਸੁਧਰਮੰ ਬੇਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪਰਣਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰੀਮੁਲ ਰਹੀਮੇ ਚੱਤਰ ਚੱਕਰਵਰਤੀ ਚੱਤਰ ਚੱਕਰ ਭੁਗਤੇ ਸੋਅੰ ਭਵ ਸੁਭੰ ਸਰਬਦਾ ਸਰਬ ਜੁਗਤੇ ਦੋਕਾਲੰ ਪਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ ਦੁਕਾਲੰ ਪਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤ ਸਾਹਿ ਦਸਵੀ ਤਵੈ ਪ੍ਰਸਾਦ ਸਵਈਏ
सरावग सुध समूह सिदान के देख फिरयो घर जोग जति के सूर सुरार्दन सुध सुधादिक संत समूह अनेक मति के सारे ही देश को देख रहयो मत को न देखियत प्राण पति के श्री भगवान की पाए कृपा हूं ते एक रति बिन एक रति के मातिम तंग जरे जर संग अनूप उतंग सुरंग सवारे कोट तुरंग कुरंग से कूदत पौन के गौन कौ जात निवारे भारी पुजान के भूप भली बिद नियावत शीस न जात बिचारे एते भय तो कहा भय भूपत अंत कौ नंगे ही पाए पधारे जीत फिरै सब देश दिसान को बाजत ढोल मृदंग नगारे गुंजत गूढ़ गजान के सुंदर हिंसत ही है राज हजारे भूत भविख पवान के भूपत कौन गणै नहीं जात बिचारे श्रीपत श्री भगवान भजे बिन अंत काओ अंत के धाम सिधारे तीर्थ नान दया दम दान सो संजम नेम अनेक बिसेखै वेद पुराण कतेब कुरान जमीन जमान सबान के पेखै पौन आहार जति जत धार सबै सो बिचार हजारक देखै श्री भगवान भजे बिन भूपत एक रति बिन एक न लेखै सुध सिपाह दुरंत दुबाह सो साज सनाह दुरजान दलैंगे भारी गुमान भरे मन मैं कर पर्वत पंख हले ना हलैंगे तोर अरीन मरूर मवासन माते मतंगन मान मलैंगे श्री पत श्री भगवान कृपा बिन त्याग जहान निदान चलैंगे वीर अपार बड़े बरियार अभिचार है सार की धार पछैया तोरत देश मलिंद मवासन माते गजान के मान मलैया गाड़े गड़ान के तोड़न हार सो बातन ही चक चार लवैया साहिब श्री सब को सिर नायक जाचक अनेक सुवेक देवैया दानव देव फनिंद निसाचर भूत भविख पवान जपैंगे जीव जित जाल मैं थाल मैं पल ही पल मैं सब थाप थपैंगे पुन प्रतापन बाढ़ जैत धुन पापन के बहु पुंज खपैंगे साध समूह प्रसन्न फिरै जग सत्तर सबै अवलोक चपैंगे सत्तर सबै अवलोक चपैंगे मानव इंद्र गजिंदर नरादप जौन तेरे लोक को राज करैंगे कोट स्नान गजादिक दान अनेक स्वंबर साज बरैंगे ब्रह्म महेश्वर बिसन सची पत अंत फसे जम फास परैंगे जे नर श्रीपत के प्रस है पग ते नर फेर न देह धरैंगे कहा भयो जो दो लोचन मूंद कै बैठ रहयो बक ध्यान लगायो नात फिरयो लिए सात समुन्दरन लोक गयो पर लोक गवायो बास कियो बिखियान सो बैठ कै ऐसे ही ऐसे सो बैस बितायो साच कहौ सुन लेहो सबै जिन प्रेम कियो तिन ही प्रभ पायो काहू लै पाहन पूज धरयो सिर काहू लै लिंग गरे लटकायो काहू लखियो हर अवाची दिशा मह काहू पशाह को शीस निवायो को भूतान को पूजत है पास को मृतान को पूजन तायो कूर क्रिया उर्ज्यो सब ही जग श्री भगवान को भेद न पायो को भूतान को पूजत है पास को मृतान को पूजन तायो कूर क्रिया उर्ज्यो सब ही जग श्री भगवान को भेद न पायो वाहिगुरु जी का खालसा वाहिगुरु जी की फतेह एक ओंकार श्री वाहिगुरु जी की फतेह पातशाही दसवी कबियो बाच बेनती चाओ पई हमरी करो हाथ दै रक्षा पूरन होए चित की इच्छा तब चरणन मन रहे हमारा अपना जान करो प्रतपारा हमरे दुष्ट सबै तुम काव हो आप हाथ दै मोहे बचाव हो सुखी बसै मोरो परिवारा
सेवक सिखे सबै करतारा मोह रक्षा निज कर दै करिया सब बैरन कौ आज संघरिया पूरन होए हमारी आसा तोर भजन की रह प्यासा तुम है छाड़ कोई अवरना त्याऊ जो बार चाहऊ सो तुम ते पाऊ सेवक सिखे हमारे तारिया है चुन चुन सत्र हमारे मारिया है आप हाथ दै मुझै उबरिया मरण काल का त्रास निवरिया हुजो सदा हमारे पच्छा श्री अस तुजू करिया हो रक्षा राख लेहो मोहे राखण हारे साहिब संत सहाय प्यारे दीन बंद दुष्टन के हंता तुम हो पुरी चतुर्दास कंता काल पाए ब्रह्मा बाप तरा काल पाए शिवजू अवतरा काल पाए कर विष्ण प्रकाशा सकल काल का की आत्मासा जवन काल जोगी सेवकियो वेद राज ब्रह्मा जूथियो जवन काल सब लोक सवारा नमस्कार है ताहे हमारा जवन काल सब जगत बनायो देव दैत जच्छन उपजायो आदि अंत एकै अवतारा सोई गुरु समझी अहो हमारा नमस्कार तिस ही को हमारी सकल प्रजा जिन आप सवारी सेवकन को सब गुण सुख दियो सतरन को पालमो बद कियो घट घट के अंतर की जानत भले बुरे की पीर पछानत चीटी ते कुंचर अस थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछानै घट घट के पट पट की जानै जब उदकरख करा करतारा प्रजा तरत तब देह अपारा जब आकरख करत हो कब हूँ तुम मैं मिलत देह धार सब हूँ जेते बदन श्रेष्ठ सब धारै आप अपनी बूझ उचारै तुम सब ही ते रहत निरालम जानत बेद भेद अर आलम निरंकार निरिबकार निरलंब आदि अनिल अनाद असंभ ताका मूढ़ उचारत भेदा जा को भेवना पावत बेदा ताका कर पाहन अनुमानत महामूढ़ कछ भेद न जानत महादेव कौ कहत सदा सेव निरंकार का चीनत नह भेव आप आपुनी बुद्ध है जेती बरनत भिन्न भिन्न तुह तेती तुमरा लखा न जाए पसारा केह बिद सजा प्रथम संसारा एकै रूप अनूप सरूपा रंक भयो राव कही भूपा अंडज जेरज सेतज कीनी उत भुज खान बहुर रच दीनी कहूं फूल राजा हुवै बैठा कहूं सिमट भयो संकर एकैठा सिगरी सृष्ट दिखाए अचम भव आदि जुगाद स्वरूप स्वयं भव अब रक्षा मेरी तुम करो सिखे उबार असिखे संघरो दुष्ट जिते उठवत उत्पाता सकल मलेश करो रान काता जे अस तुज तव सरणी परे तिन के दुष्ट दुखित हुवै मरे पुरख जवन पग परे तिहारे तिन के तुम संकट सब टारे जो काल को एक बार त्यै है जो काल को एक बार त्यै है ताके काल निकट नह है रक्षा होए ताहे सब काला दुष्ट अरिष्ट टरै तत्काला कृपा दृष्ट तन जाहे निहार हो ताके ताप तनक मह हर हो रिद्ध सिद्ध घर मो सब होई दुष्ट छाह चुवै सकै न कोई एक बार जिन तुमै संभारा काल फास्ते ताहे उबारा जिन नार नाम तिहारो कहा दारिद दुष्ट दोख ते रहा खड़ग के तुमै सरण तिहारी आप हाथ दै लेहो उबारी सर्ब ठाउर मोह हो सहाई दुष्ट दोख ते लेहो बचाई कृपा करी हम पर जग माता ग्रंथ करा पूरन शुभ राता किल बिख सकल देह को हरता दुष्ट दुखियन को छय करता श्री अस तुज जब भय दयाला पूरन करा ग्रंथ तत्काला
मन बांछत फल पावै सोई, दुख ना तिसै व्यापत कोई अड़िल। सुनै गोंग जो याहे सो रसना पावई, सुनै मूढ़ चित लाए चतुरता आवई। दुख दर्द पाओ निकट ना तिन नर के रहै, हो जो या की एक बार चाओ पई को कहै चाओ पई। संबत सत्रह सहस पनिजै, अर्ध सहस फुन तीन कहिजै। भादरव सुदी अष्टमी रविवारा, तीरस तुदरव ग्रंथ सुधारा।

ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆ ਇਹ ਵਡਿਆਈਆ ਕਹੈ ਨਾਨਕ ਸੁਨਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੈ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾ ਸੋ ਜਨ ਦੇਹੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਹੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵਹੋ ਸੱਚੀ ਬਾਣੀ ਕਹੈ ਨਾਨਕ ਸੁਨਹੋ ਸੰਤ ਹੋ ਕਥਿਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨ ਏ ਤੋ ਭਰਮ ਭੁਲਾਇਆ ਮਾਇਆ ਤਾ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮਿਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੈ ਨਾਲੇ ਸਾਥ ਤੇਰੈ ਚੱਲੈ ਨਾਹੀ ਤਿਸ ਨਾਲ ਕਿਉ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੈ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ
ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ, ਏ ਆਖਹਿ ਤਾ ਵੇਖਹਿ, ਸਭ ਤੂੰ ਹੈ ਜਿਨ ਜਗਤ ਉਪਾਇਆ। ਕਹੈ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁਕਾ, ਸਤ ਗੁਰੂ ਭਲਾ ਪਾਇਆ। ਕਹੈ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੀਰੀ, ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖੰਨਿਆ ਹੋ ਤਿੱਖੀ ਵਾਲ ਹੁਨਿਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹੈ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਹੈ ਤਿਵੈ ਚੱਲਹਿ, ਜਿਨ੍ਹਾਂ ਮਾਰਗ ਪਾਵ ਹੇ ਕਰ ਕਿਰਪਾ। ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੇ। ਜਿਸ ਨੂੰ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੈ ਸੁਖ ਪਾਵ ਹੇ। ਕਹੈ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵ ਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ। ਸਤਿਗੁਰੂ ਸੁਣਾਇਆ ਇਹੋ ਤਿੰਨ, ਕੈ ਮਨ ਵਸਿਆ ਜਿਨ ਧੁਰਹੋ ਲਿਖਿਆ ਆਇਆ। ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹੈ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ, ਜਿਨੀ ਹਰ ਧਿਆਇਆ। ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ। ਕਹਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੈ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਨ ਸਹਿਜੈ ਸਹਸਾ ਨਾ ਜਾਏ। ਨਹਿ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਸੈ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲੱਗ ਹੋ, ਹਰ ਸਿਉ ਰਹੋ ਚਿਤ ਲਾਏ। ਕਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਸਾ ਇਵ ਜਾਏ। ਜੀਆਹੋ ਮੈਲੇ ਬਾਹਰਹੋ ਨਿਰਮਲ, ਬਾਹਰਹੋ ਨਿਰਮਲ ਜੀਆਹੋ ਤਾ ਮੈਲੇ, ਤਿਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋ ਵਿਸਾਰਿਆ। ਵੇਦਾ ਮਹਿ ਨਾਮ ਉੱਤਮ, ਸੋ ਸੁਨਹਿ ਨਾਹੀ, ਫਿਰ ਹੈ ਜਿਉ ਬੇਤਾਲਿਆ। ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਆਹੋ ਨਿਰਮਲ ਬਾਹਰਹੋ ਨਿਰਮਲ, ਬਾਹਰਹੋ ਤਾ ਨਿਰਮਲ ਜੀਆਹੋ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੇ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਵਣਜਾਰੇ। ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀਆ ਹੋ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨਾ ਜਾਣੈ ਕੋਏ। ਕਹੈ ਨਾਨਕ ਸੁਨਹੋ ਸੰਤਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਬਿਬੇਕੀ ਆ ਜਾਏ,
अनेक जूनी भरम आवै बिन सतगुर मुक्त ना पाए, फिर मुक्त पाए लाग चरणी सतगुरु शब्द सुनाए। कहै नानक विचार देखहो बिन सतगुर मुक्त ना पाए। आवहो सिख सतगुरु के प्यार हो, गावहो सच्ची बाणी बाणी ता गावहो गुरु केरी बाणिया सिर बाणी। जिन कौ नदर कर्म होवै हिरदय तिना समाणी। पीवहो अमृत सदा रहो हर रंग जपिहो सारिग पाणी। कहै नानक सदा गावहो एह सच्ची बाणी। सतगुरु बिना होर कच्ची है बाणी, बाणी ता कच्ची सतगुरु बाजहो होर कच्ची बाणी। कह दे कच्चे सुन दे कच्चे कच्ची आख वखाणी। हर हर नित कर है रसना कहया कछु ना जानी। चित जिन का हिर लया माया बोलन पए रवाणी। कहै नानक सतगुरु बाजहो होर कच्ची बाणी। गुर का शब्द रतन है हीरे जित जड़ाओ, शब्द रतन जित मन लागा एहो हुआ समाओ। शब्द सेती मन मिलिया सच्चा लाया पाओ, आपे हीरा रतन आपे जिसनो दे बुझाए। कहै नानक शब्द रतन है हीरा जित जड़ाओ, सेव सकत आप उपाय कै करता आपे हुक्म वरताए। हुक्म वरताए आप वेखै गुरमुख किसै बुझाए। तोड़े बंधन होवै मुकत शब्द मन वसाए। गुरमुख जिसनो आप करे सो होवै एकस सिवले वलाए। कहै नानक आप करता आपे हुक्म बुझाए। सिमरत शास्त्र पुन पाप विचार दे तत्तै सार ना जानी। तत्तै सार ना जानी गुरु बाजहो तत्तै सार ना जानी। तिहि गुणी संसार भ्रम सुता सुत्या रैन विहानी। गुर कृपा ते से जन जागे जिना हर मन वसया बोल है अमृत बाणी। कहै नानक सो तत पाए जिसनो अन दिन हर लिव लागै। जागत रैन विहानी माता के उदर मह प्रतपाल करे सो क्यों मनहु विसारिया। मनहु क्यों विसारिया ए वड दाता जे अगन मह आहार पहुचावे। ओसनो केहो पोहे ना सकी जिस नौ अपनी लिव लावे। अपनी लिव आपे लाए गुरमुख सदा संभालिया। कहै नानक ए वडदाता सो क्यों मनहु विसारिया। जैसी अगन उदर मह तैसी बाहर माया, माया अगन सब इको जे ही करता खेल रचाया। जा तिस भाणा ता जमया परवार भला पाया। लिव छुड़की लगी त्रिसना माया अमर वरताया। एह माया जित हर विसरै मोह उपजै भाव दूजा लाया। कहै नानक गुर प्रसादी जिना लिव लागी तिनी विचे माया पाया। हर आप अमुलक है मुल ना पाया जाए। मुल ना पाया जाए किसै विटहो रहे लोक विल लाए। ऐसा सतगुर जे मिलै तिसनो सिर सौपिया विचहो आप जाए। जिस दा जियो तिस मिल रहै हर वसै मन आए। हर आप अमुलक है भाग तिना के नानका जिन हर पलै पाए। हर रास मेरी मन वनजारा, हर रास मेरी मन वनजारा सतगुर ते रास जानी। हर हर नित जपिहो जियाहो लाहा खटिहो दिहाड़ी। एहो धन तिना मिलिया जिन हर आपे भाणा। कहै नानक हर रास मेरी मन हुआ वनजारा।
ਏ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ।

ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ। ਸਾਚੈ ਸੁਣਨੈ ਨੋ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ। ਵਜਾਇਆ ਵਾਜਾ ਪਾਉਣ ਨਉ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ।

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ

va, gül, va, gül, va.

ਆਪਣੇ ਧਨ ਕ੍ਰਿਸ਼ਨ ਪਾਇਆ ਹੇ ਜੀ ਵਰਤੇ ਜਨ ਪ੍ਰਮਿਆਤਾ ਸਤਿਗੁਰ ਸਿੱਖ ਸੁਣਾਇਆ ਸਤਿਗੁਰ ਜੀ ਪ੍ਰਦਾਤਾ ਕੋ ਨੇ ਸਭ ਸੁਣੇ ਅਲੋਕ ਸਵਾਇਆ ਸਤਿਗੁਰ ਮੇ ਸਪਾਇਆ ਦਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ

ਪੌੜੀ ਨਾ ਉਤਰਨ ਕਾਲੀ ਨਾ ਜੀ ਨਾ ਤਰਜਾਈਏ ਜੀਵ ਪਿੰਡ ਸੁਖਸਤਾ ਦੇ ਖਾਦੀ ਅਗਵਾਈਏ ਜੇ ਲੋੜੀ ਚੰਗਾ ਆਪਣਾ ਕਰਫਲੋ ਨੀ ਸਦਾਈਏ ਜੇ ਜਰੂਣਾ ਬ੍ਰਿਜ ਰਵੇ ਸਰਿੰਦੀ ਆਈਏ ਕਹੋ ਰਹਿਣਾ ਪ੍ਰੀਏ ਪਾਈਏ ਕਹੋ ਰਹਿਣਾ ਪ੍ਰੀਏ ਪਾਈਏ।

ਮੇਰੀ ਸਤਿਗੁਰ ਕਿਰਨਾ ਪਾਏ ਬਿਨ ਸਤਿਗੁਰ ਕਿਰਨਾ ਪਾਇਆ ਸਤਿਗੁਰ ਵਿਚ ਆਪ ਰੱਖਿਆ ਕਰ ਪ੍ਰਗਟ ਸੁਣਾਇਆ ਸਤਿਗੁਰ ਨੇ ਇਸ ਦਾ

0: ਹਰਦੈ ਏਕ ਸੁਦੇ ਜਾਹਿ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਭਗਲ ਸਮਾਗਮ।

ਪੌੜੀ ਕੱਪੜ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹੁਕਮ ਕੇ ਮਨ ਭਾਵਦੇ ਰਾਹ ਭੀੜੇ ਕੇ ਜਾਵਣਾ ਨੰਗਾ ਦੂਜਾ ਚੱਲਿਆ ਤਾਂ ਦੀ ਸਿੱਖਰਾ ਡਰਾਵਣਾ ਕਰੋ ਗੁਣ ਬਸੁਤਾਵਣਾ।

ਆਏ ਬੈਠੇ ਕੁੜਿਆਰ ਮਤ ਪਿੱਟੇ ਵੇ ਮਤ ਪਿੱਟੇ ਉਹ ਅੰਨ ਅਸਾਡਾ ਪਿੱਟੇ ਤਣ ਪਿੱਟੇ ਭੇੜ ਕਰੇ ਮਰ ਜੂਟੇ ਚੁਰੀ ਪ੍ਰੇਮ ਕਹੋ ਨਾਨਕ ਸੱਚ ਜਾਈਏ।

0: ਜਿਨ ਮਨ ਵਸਿਆ ਸੋਏ ਪੌੜੀ।
1: ਤੁਰੇ ਪਲਾਉਣੀ ਪੌਣ ਵੇਖ ਰੰਗੀ ਰੂਮ ਸਵਾਰਿਆ, ਕੋਟੇ ਮੰਡਲ ਮੰਡ ਲੈ ਬੈਠੇ ਕਰ ਪਸਾਰਿਆ। ਚੀਜ਼ ਕਰਮਨ ਪਾਪ ਦੇਰ ਬੁੱਝਣ ਨਹੀਂ ਹਾਰਿਆ, ਕਰ ਫਰਮਾਇਸ਼ ਖਾਇਆ।

ਜਿਤ ਸਿਮਿਤ ਸੁਭਾਈ ਯਸੂ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਏ ਆਪਣਾ ਸਾ ਘਾਲ ਪ੍ਰੀ ਕਿਉਂ ਘਾਲੀਏ, ਮੰਦਾ ਬੁੱਲਾਂ ਕੀਤੀ ਦਿਲ ਮਿਹਨਤ ਨਿਹਾਲੀਏ, ਜਿਉ ਸਾਹਿਬ ਨਾਲ ਨਾ ਦਿੱਤੇ ਪਿਆ ਪਾਸਾ ਢਾਲੀਏ, ਕਿਸ਼ਲਾ ਉੱਪਰ ਘਾਲੀਏ, ਕਿਸ਼ਲਾ ਹੀ ਉੱਪਰ ਘਾਲੀਏ।

ਸੋ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਸੰਗਤਾਂ ਮੰਨ ਕਰਕੇ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਹਾਜ਼ਰੀਆਂ ਭਰ ਰਹੇ ਹੋ, ਤੰਤਾਂ ਦੇ ਯੋਗ ਹੋ। ਆਓ ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ ਆਪ ਸੰਗਤਾਂ ਨੂੰ ਗੁਰ ਸ਼ਬਦ ਵਿਚਾਰ ਦੇ ਨਾਲ ਜੋੜਨਾ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਬੁਲਾਓ ਜੀ ਫਤਿਹ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜਹਰਾ ਜਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ, ਲੋਕ ਪਰਲੋਕ ਦੇ ਰੱਖਿਅਕ ਬਾਲੀਏ ਕੁਲ ਆਲਮ ਸੱਚੀ ਬਾਰਗਾਹ ਦੇ ਮਾਲਕ, ਦੀਨ ਦੁਨੀ ਦੇ ਪਾਤਸ਼ਾਹ, ਸ਼ਤਰ ਚਬਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ, ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ਼ਰਧਾ ਭਾਵਨਾ ਦੇ ਸਹਿਤ ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਆਖੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਪਿਆਰੀ ਨਿੱਘੀ ਗੋਦ ਹੈ, ਹੀਰੇ ਜੈਸਾ ਜਨਮ ਮਨੁੱਖਾ ਜ਼ਿੰਦਗੀ ਹੈ, ਅੰਮ੍ਰਿਤ ਵੇਲੇ ਦਾ ਦੀਵਾਨ, ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰਨ ਦਾ ਸੁਭਾਗ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਹੈ। ਤਰਸ ਕੀਤਾ ਹੈ ਸਾਡੇ ਕਲਜੁਗੀ ਜੀਵਾਂ ਦੇ ਉੱਤੇ, ਵਿਰਲੇ ਹਨ ਸੰਸਾਰ ਦੇ ਅੰਦਰ ਜਿਹੜੇ ਗੁਰੂ ਕੀ ਸਤਸੰਗਤ ਵਿੱਚ ਆਉਂਦੇ ਨੇ, ਨਹੀਂ ਤੇ ਸੰਸਾਰ ਆਪਣੇ ਰੁਝੇਵਿਆਂ ਤੋਂ ਹੀ ਮੁਕਤ ਨਹੀਂ ਹੋ ਰਿਹਾ। ਸੋ ਸਤਿਗੁਰਾਂ ਦੀ ਵੱਡੀ ਰਹਿਮਤ, ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ, ਗੁਣਾ ਅਤੇ ਆਨੰਦ ਦਾ ਜੋ ਖਜ਼ਾਨਾ ਹੈ, ਗਹੀਰਾ ਹੈ, ਭੰਡਾਰ ਹੈ ਗੁਰੂ ਕੀ ਬਾਣੀ ਦਾ ਕੀਰਤਨ। ਸਤਿਗੁਰਾਂ ਨੇ ਇਹ ਦਾਤ ਸਾਡੀ ਝੋਲੀ ਪਾਈ। ਅਗਲਾ ਸਮਾਂ ਜੋ ਇਸ ਸਥਾਨ ਦਾ ਨਿਤਨੇਮ ਹੈ, ਰੋਜ਼ ਦੀ ਮਰਜ਼ਾਦਾ ਹੈ, ਸਾਹਿਬ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਦਾ, ਆਓ ਇਕਾਗਰ ਚਿਤ ਹੋਈਏ। ਸ੍ਰਿਸ਼ਟੀ ਦੇ ਅੰਦਰ ਕੁਝ ਚੀਜ਼ਾਂ ਆਪੋ ਆਪਣੇ ਖੇਤਰ ਵਿੱਚ ਵੱਡਾ ਉੱਤਮ ਦਰਜਾ ਰੱਖਦੀਆਂ ਨੇ। ਵੱਡਾ ਸੰਸਾਰ ਹੈ, ਇਸ ਸੰਸਾਰ ਦੇ ਅੰਦਰ ਬਹੁਤ ਸਾਰੇ ਰੁੱਖ ਪਾਏ ਜਾਂਦੇ ਨੇ, ਅਨੇਕਾਂ ਕਿਸਮਾਂ ਦੇ, ਪਰ ਸਤਿਗੁਰੂ ਕਹਿੰਦੇ ਭਾਰ 18 ਮਹਿ ਚੰਦਨ ਉੱਤਮ, 18 ਭਾਰ ਬਨਸਪਤੀ ਗਿਣੀ ਹੈ। ਸ਼ਬਦ ਥੋੜ੍ਹਾ ਅਜੀਬ ਲੱਗਦਾ ਹੈ, 18 ਭਾਰ ਗਿਣਤੀ ਦਾ ਤਾਂ ਸ਼ਬਦ ਨਹੀਂ ਹੈ, ਭਾਰ ਤੇ ਤੋਲ ਦੀ ਇਕਾਈ ਹੁੰਦੀ ਹੈ, ਪਰ ਗ੍ਰੰਥ ਇਹ ਗੱਲ ਕਹਿ ਰਹੇ ਨੇ ਵੀ ਜੇ ਇਸ ਸ੍ਰਿਸ਼ਟੀ ਦੇ ਜਾਣੀ ਕਿ ਇਸ ਧਰਤੀ ਦੇ ਸਾਰੇ ਹੀ ਰੁੱਖ, ਉਹਨਾਂ ਦਾ ਇੱਕ ਇੱਕ ਪੱਤਾ ਲਿਆ ਜਾਵੇ, ਇਹਦੇ ਵਿੱਚ ਬੋਹੜ ਦਾ ਪੱਤਾ ਵੱਡੇ ਆਕਾਰ ਦਾ ਭਾਰੀ ਵੀ ਹੈ, ਇਹਦੇ ਵਿੱਚ ਕਿੱਕਰ ਦਾ ਬਿਲਕੁਲ ਬਾਰੀਕ ਪੱਤਾ ਵੀ ਹੈ, ਸਾਰੀ ਸ੍ਰਿਸ਼ਟੀ ਦੇ ਰੁੱਖਾਂ ਦੇ ਪੱਤੇ ਇੱਕ ਇੱਕ ਪੱਤਾ ਲੈ ਕੇ ਇਕੱਠੇ ਕਰਕੇ ਜੇ ਤੋਲੇ ਜਾਣ ਤਾਂ 18 ਭਾਰ ਇਹਨਾਂ ਦਾ ਵਜਨ ਬਣਦਾ ਹੈ। ਭਾਰ ਅਸਲ ਵਿੱਚ ਇੱਕ ਇਕਾਈ ਸੀ ਵਜਨ ਦੀ, 3207 ਤੋਲੇ ਦਾ ਇੱਕ ਭਾਰ ਮੰਨਿਆ ਜਾਂਦਾ ਸੀ ਕਿਸੇ ਸਮੇਂ। ਹੁਣ ਤੇ ਭਾਰ ਸ਼ਬਦ ਆਪਾਂ ਵਜਨ ਦੇ ਰੂਪ ਵਿੱਚ ਵੀ ਵਰਤੀ ਜਾਂਦੇ ਹਾਂ। ਸੋ 3207 ਤੋਲੇ ਦਾ ਇੱਕ ਭਾਰ ਤੇ 18 ਭਾਰ, ਜੇ ਇਹਨੂੰ ਅੱਜ ਦੇ ਵਜਨ ਵਿੱਚ ਕੈਲਕੂਲੇਟ ਕਰਾਂਗੇ, 6 ਕੁਇੰਟਲ ਦੇ ਨੇੜੇ ਇਹ ਭਾਰ ਚਲੇ ਜਾਂਦਾ ਹੈ। ਤੇ ਇੰਨਾ ਭਾਰ ਬਨਸਪਤੀ ਦੇ ਪੱਤਿਆਂ ਦਾ ਹੈ। ਸਤਿਗੁਰੂ ਕਹਿੰਦੇ ਇਹ 18 ਭਾਰ ਜਿਹੜੀ ਬਨਸਪਤੀ ਹੈ, ਸਾਰੀਆਂ ਬਨਗੀਆਂ ਨੇ, ਇਹਦੇ ਵਿੱਚ ਚੰਦਨ ਦਾ ਬੂਟਾ ਸਭ ਤੋਂ ਉੱਤਮ ਮੰਨਿਆ ਗਿਆ। ਭਾਰ 18 ਮਹਿ ਚੰਦਨ ਉੱਤਮ, ਇਹਨਾਂ ਰੁੱਖਾਂ ਨੂੰ ਲੱਗਣ ਵਾਲੇ ਬਹੁਤ ਸਾਰੇ ਫਲ ਨੇ।
ਆਪਾਂ ਹਰ ਰੋਜ਼ ਆਮ ਜ਼ਿੰਦਗੀ ਵਿੱਚ ਵੰਨ ਸੁਵੰਨੇ ਫਲ ਖਾਂਦੇ ਹਾਂ। ਇਹ ਤੋਂ ਇਲਾਵਾ ਵੀ ਅਨੇਕਾਂ ਫਲ ਨੇ ਜੋ ਸਾਡੀ ਪਹੁੰਚ ਵਿੱਚ ਨਹੀਂ ਜਾਂ ਸਾਡੇ ਤੱਕ ਨਹੀਂ ਪਹੁੰਚਦੇ ਜਾਂ ਸਾਡੇ ਖਾਣ ਯੋਗ ਨਹੀਂ। ਇਹ ਸਾਰੇ ਹੀ ਫਲਾਂ ਦੇ ਵਿੱਚੋਂ ਨਾਰੀਅਲ ਸਭ ਤੋਂ ਉੱਤਮ ਫਲ ਹੈ। ਅੱਜ ਦੇ ਸਮੇਂ ਕਿਵੀ ਦੀ ਕੁਆਲਿਟੀ ਬਹੁਤ ਉੱਤੇ ਹੈ। ਡਾਕਟਰ ਰਿਕਮੈਂਡ ਕਰਦੇ ਨੇ ਜੇ ਸੈੱਲ ਘੱਟ ਜਾਂਦੇ ਨੇ ਬਾਡੀ ਦੇ, ਕੋਈ ਸ਼ੱਕ ਨਹੀਂ। ਸੇਬ ਵੀ ਬੜਾ ਉੱਤਮ ਹੈ। ਸੇਬ ਦੀ ਸ਼ਕਲ ਵੀ ਸਾਡੇ ਦਿਲ ਵਰਗੀ ਹੈ ਅਤੇ ਉਹ ਪ੍ਰਭਾਵਿਤ ਵੀ ਦਿਲ ਨੂੰ ਕਰਦਾ, ਸਟਰੋਂਗ ਵੀ ਦਿਲ ਨੂੰ ਕਰਦਾ। ਅਖਰੋਟ ਬੜਾ ਉੱਤਮ ਹੈ। ਅਖਰੋਟ ਦੀ ਜਿਹੜੀ ਗਿਰੀ ਹੈ ਨਾ, ਕਦੇ ਧਿਆਨ ਨਾਲ ਵੇਖੋਗੇ ਸਾਡੇ ਦਿਮਾਗ ਵਰਗੀ ਹੈ ਬਣਤਰ, ਅਤੇ ਦਿਮਾਗ ਵਾਸਤੇ ਅਖਰੋਟ ਬੜਾ ਲਾਭਕਾਰੀ ਹੈ, ਬੜੇ ਚੰਗੇ ਫਲ ਨੇ। ਪਰ ਇਹਨਾਂ ਸਾਰੇ ਫਲਾਂ ਵਿੱਚੋਂ ਨਾਰੀਅਲ ਨੂੰ ਉੱਤਮ ਫਲ ਮੰਨਿਆ ਗਿਆ। ਇਹਦੇ ਕਾਰਨ ਤਾਂ ਪਤਾ ਨਹੀਂ ਕਿਹੜੇ ਹੋਣਗੇ, ਪਰ ਇੱਕ ਇੱਕ ਪੱਖ ਜ਼ਰੂਰ ਸਾਡੇ ਸਾਹਮਣੇ ਹੈ ਵੀ ਜਿੰਨਾ ਇਹ ਕਵਰ ਕੀਤਾ ਕੁਦਰਤ ਨੇ, ਢੱਕਿਆ ਇਸ ਨੂੰ ਕੁਦਰਤ ਨੇ, ਸ਼ਾਇਦ ਇਸੇ ਕਰਕੇ ਢੱਕਿਆ ਹੋਣਾ, ਇਹਦੀ ਵਿਸ਼ੇਸ਼ਤਾ ਹੀ ਕੋਈ ਖਾਸ ਹੈ। ਇਹਦੇ ਤੱਕ ਨਾ ਕਿਸੇ ਪੰਛੀ ਦੀ ਚੁੰਝ ਪਹੁੰਚ ਪਾਉਂਦੀ ਹੈ, ਨਾ ਸੌਖਿਆਂ ਕੋਈ ਇਹਨੂੰ ਆਮ ਜਾਨਵਰ ਖਾ ਸਕਦਾ ਹੈ। ਸਖਤ ਵੀ ਹੈ ਨਾ ਉੱਪਰਲੀ ਪਰਤ, ਇਸ ਕਰਕੇ ਗ੍ਰੰਥਾਂ ਨੇ ਸ੍ਰੇਸ਼ਟ ਮੰਨਿਆ ਨਾਰੀਅਲ ਨੂੰ। ਸਤਿਗੁਰੂ ਸਾਹਿਬ ਜੀ ਮਹਾਰਾਜ ਨੇ ਵੀ ਜਦੋਂ ਗੁਰਤਾ ਗੱਦੀ ਅਰਪਣ ਕੀਤੀ ਵੱਖ ਵੱਖ ਸਮਿਆਂ ਤੇ, ਇਸੇ ਫਲ ਦੀ ਵਰਤੋਂ ਕੀਤੀ ਹੈ। ਅੱਜ ਤੁਸੀਂ ਕਈ ਵਾਰੀ ਬੱਚਿਆਂ ਦੇ ਸ਼ਗਨ ਵਿਹਾਰ ਕਰਦੇ ਹੋ, ਮਾਝੇ ਦੀ ਬੋਲੀ ਵਿੱਚ ਠਾਕਾ ਲਾਉਂਦੇ ਹੋ, ਤੇ ਅਕਸਰ ਸਾਡਾ ਸੁਭਾਅ ਹੈ, ਰਵਾਇਤ ਹੈ ਵੀ ਫਲਾਂ ਦੀ ਇੱਕ ਟੋਕਰੀ ਦੋਵੇਂ ਪਾਸਿਓਂ ਇੱਕ ਦੂਜੇ ਨੂੰ ਭੇਟ ਕੀਤੀ ਜਾਂਦੀ ਹੈ, ਲੜਕੇ ਵੱਲੋਂ ਵੀ ਲੜਕੀ ਵਾਲਿਆਂ ਵੱਲੋਂ ਵੀ। ਉਹਦੇ ਵਿੱਚ ਵੰਨ ਸੁਵੰਨੇ ਫਲ ਪਾਏ ਜਾਂਦੇ ਨੇ, ਪਰ ਯਾਦ ਰੱਖਣਾ ਇੱਕ ਨਾਰੀਅਲ ਉਹਦੇ ਵਿੱਚ ਜ਼ਰੂਰ ਪੈਕ ਕੀਤਾ ਜਾਂਦਾ ਹੈ। ਇਹ ਮਹਾਨਤਾ ਮੰਨੀ ਗਈ ਹੈ ਇਸ ਫਲ ਦੀ, ਪ੍ਰਧਾਨ ਹੈ ਇਹ ਫਲਾਂ ਦਾ। ਮੈਂ ਤਾਂ ਬੇਨਤੀ ਕਰੀ ਹੈ ਵੀ ਜਿੱਥੇ ਰੁੱਖਾਂ ਵਿੱਚੋਂ ਚੰਦਨ ਉੱਤਮ ਹੈ ਅਤੇ ਫਲਾਂ ਦੇ ਵਿੱਚੋਂ ਨਾਰੀਅਲ ਸਭ ਤੋਂ ਉੱਤਮ ਹੈ, ਅਤੇ ਇਸੇ ਤਰ੍ਹਾਂ ਆਪਾਂ ਆ ਜਾਈਏ ਪੱਥਰਾਂ ਦੀ ਦੁਨੀਆ ਵੱਲ। ਪੱਥਰਾਂ ਦੇ ਵਿੱਚੋਂ ਪਾਰਸ ਸਭ ਤੋਂ ਉੱਤਮ ਹੈ। ਧਾਤਾਂ ਦੀ ਗੱਲ ਕਰੀਏ, ਧਾਤਾਂ ਵਿੱਚੋਂ ਸੋਨਾ ਸਭ ਤੋਂ ਉੱਤਮ ਹੈ, ਇਸੇ ਕਰਕੇ ਉਹਦੀ ਬਾਜ਼ਾਰੂ ਕੀਮਤ ਵੀ ਹਮੇਸ਼ਾ ਵੱਧ ਹੈ। ਅਤੇ ਗੁਰੂ ਪਿਆਰਿਓ, ਪਾਣੀ ਦੇ ਸੋਮੇ ਬਹੁਤ ਨੇ, ਸਮੁੰਦਰ ਭਰੇ ਪਏ ਨੇ ਪਾਣੀ ਦੇ ਨਾਲ, ਪਰ ਮਾਨ ਸਰੋਵਰ ਸਭ ਤੋਂ ਉੱਤਮ ਹੈ। ਪੰਛੀ ਇਸ ਸੰਸਾਰ ਵਿੱਚ ਬਹੁਤ ਨੇ, ਪਰ ਹੰਸ ਸਭ ਤੋਂ ਉੱਤਮ ਪੰਛੀ ਮੰਨਿਆ ਗਿਆ ਉਹਦੇ ਗੁਣਾਂ ਕਰਕੇ। ਚੂਨਾ ਦੀ ਗਿਣਤੀ 84 ਲੱਖ ਕੀਤੀ ਗਈ ਹੈ, ਮਨੁੱਖਾ ਦੇ ਹੀ ਸਭ ਤੋਂ ਉੱਤਮ ਹੈ। ਹਰ ਇੱਕ ਦਾ ਇੱਕ ਫੀਲਡ ਹੈ, ਖੇਤਰ ਹੈ, ਉਸ ਖੇਤਰ ਵਿੱਚ ਉੱਤਮ ਹੈ। ਰੁੱਖਾਂ ਵਿੱਚ ਹੈ ਚੰਦਨ ਉੱਤਮ, ਪੱਥਰਾਂ ਵਿੱਚ ਨਹੀਂ। ਪੱਥਰਾਂ ਵਿੱਚ ਪਾਰਸ ਉੱਤਮ ਹੈ, ਲੱਕੜ ਵਿੱਚ ਨਹੀਂ। ਭਾਵ ਇੱਕ ਦਾਇਰਾ ਹੈ ਹਰੇਕ ਦਾ, ਆਪਣੇ ਫੀਲਡ ਵਿੱਚ ਉਹ ਉੱਤਮ ਨੇ। ਆਓ ਧਰਮ ਦੀ ਦੁਨੀਆ ਵਿੱਚ ਆ ਜਾਓ, ਹੁਣ ਰੂਹਾਨੀਅਤ ਵਿੱਚ ਆ ਜਾਓ। ਸਤਿਗੁਰਾਂ ਨੂੰ ਬੇਨਤੀ ਕਰੀਏ, ਮਹਾਰਾਜ ਜੇ ਭਗਤੀ ਦੇ ਸੰਸਾਰ ਨੂੰ ਵੇਖਣਾ ਹੈ, ਫਿਰ ਇੱਥੇ ਵੀ ਤੇ ਕੋਈ ਗੱਲ ਉੱਤਮ ਹੋਣੀ ਚਾਹੀਦੀ ਹੈ ਜਾਂ ਹੋਵੇਗੀ। ਸਤਿਗੁਰੂ ਕਹਿੰਦੇ ਫਿਰ ਇਹਦੇ ਵਿੱਚ ਉੱਤਮ ਹੈ, ਸਭ ਤੇ ਉੱਤਮ ਹਰ ਕੀ ਕਥਾ। ਵਾਹਿਗੁਰੂ ਦੀ ਜਿਹੜੀ ਕਥਾ ਹੈ ਨਾ, ਸਾਡੇ ਮਨ ਨੂੰ ਟਿਕਾ ਦੇਣ ਵਾਸਤੇ, ਆਨੰਦ ਦੇਣ ਵਾਸਤੇ ਸਭ ਤੋਂ ਉੱਤਮ ਦਾਤ ਹੈ। ਕੀਰਤਨ ਪ੍ਰਧਾਨ ਹੈ, ਕੋਈ ਸ਼ੱਕ ਨਹੀਂ, ਪਰ ਕਥਾ ਦੇ ਦੋ ਗੁਣ ਵਿਸ਼ੇਸ਼ ਨੇ। ਪਹਿਲੀ ਗੱਲ ਤੇ ਇਹ ਸਾਡੇ ਹਿਰਦੇ ਨੂੰ ਸ਼ਾਂਤੀ ਪ੍ਰਦਾਨ ਕਰਦੀ ਹੈ, ਆਨੰਦ ਪ੍ਰਦਾਨ ਕਰਦੀ ਹੈ, ਸੁਰਤ ਨੂੰ ਟਿਕਾਉਂਦੀ ਹੈ,
ਦੂਸਰਾ ਕਥਾ ਦੇ ਰਾਹੀਂ ਗਿਆਨ ਦੀ ਪ੍ਰਾਪਤੀ ਵੀ ਹੋ ਰਹੀ ਹੈ। ਦੋ ਕੰਮ ਇਕੱਠੇ ਹੋ ਰਹੇ ਨੇ ਕਥਾ ਰਾਹੀਂ। ਸਤਿਗੁਰੂ ਗੁਰੂ ਘਰਾਂ ਵਿੱਚ, ਆਪਾਂ ਇੱਥੋਂ ਦੀ ਗੱਲ ਕਰੀਏ, ਹਰ ਰੋਜ਼ ਹੀ ਇਹ ਦਾਤ ਸਾਡੀ ਝੋਲੀ ਪਾਉਂਦੇ ਨੇ। ਸਮਾਂ ਇਹ ਕਥਾ ਦਾ ਹੈ, ਉੱਤਮ ਕਥਾ ਦਾ। ਸਤਿਗੁਰੂ ਰਹਿਮਤ ਕਰਨ, ਹਿਰਦੇ ਵਿੱਚ ਵਸਣ, ਰਸਨਾ 'ਤੇ ਵਸਣ, ਆਪ ਜੀ ਦੀ ਅਸੀਸ ਹੋਵੇ। ਆਓ ਅੱਜ ਦਾ ਸ਼ਬਦ ਵਿਚਾਰੀਏ। ਅੱਜ ਦਾ ਉਪਦੇਸ਼ ਹੈ ਬਾਬਾ ਨਖਰੀ ਦੇ ਫੱਫੇ ਅੱਖਰ ਰਾਹੀਂ, ਸਲੋਕ ਦੇ ਰਾਹੀਂ। ਸਿਰਤਾਜ ਏ ਸ਼ਹੀਦਾਂ, ਉਸਤਾਦ ਏ ਅਜ਼ੀਜ਼ਾਂ, ਮੁਰਸ਼ਦ ਏ ਮੁਰੀਦਾਂ, ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਨੇ। ਕਹਿੰਦੇ, ਫਾਹੇ ਕਾਟੇ ਮਿਟੇ ਗਵਨ, ਫਤਿਹ ਭਈ ਮਨ ਜੀਤ। ਜ਼ਿੰਦਗੀ ਦੇ ਉੱਤੇ ਜਾਂ ਇਸ ਭਵਜਲ ਸੰਸਾਰ ਦੇ ਉੱਤੇ ਫਤਿਹ ਪਾਉਣ ਦੀ ਗੱਲ ਹੈ। ਗੁਰਬਾਣੀ ਵਿੱਚ ਇੱਥੇ ਫਤਿਹ ਸ਼ਬਦ ਆਇਆ ਹੈ। ਤੇ ਫਤਿਹ ਮਨ ਨੂੰ ਜਿੱਤ ਕੇ ਪਾਈ ਜਾ ਸਕਦੀ ਹੈ। ਬਾਹਰਲੀ ਦੁਨੀਆਂ ਵਿੱਚ ਫਤਿਹ ਜੰਗਾਂ ਯੁੱਧਾਂ ਨਾਲ ਭਾਵੇਂ ਕੋਈ ਪਾ ਲਵੇ, ਪਰ ਜਿੰਨਾ ਚਿਰ ਮਨ ਨਹੀਂ ਜਿੱਤਿਆ ਜਾ ਸਕਦਾ, ਫਤਿਹ ਪ੍ਰਾਪਤ ਨਹੀਂ ਹੁੰਦੀ। ਪਹਿਲੀ ਗੱਲ ਤੇ ਜਿੱਤਣ ਵਾਸਤੇ ਆਪਣਾ ਮਨ ਜਿੱਤਣਾ ਜ਼ਰੂਰੀ ਹੈ। ਜਪਜੀ ਸਾਹਿਬ ਵਿੱਚ ਕਿਹਾ ਨਾ ਪਾਤਸ਼ਾਹ ਨੇ, ਮਨ ਜੀਤੈ ਜਗ ਜੀਤ। ਜਿਨ੍ਹਾਂ ਨੇ ਮਨ ਜਿੱਤ ਲਿਆ, ਉਹਨਾਂ ਨੇ ਜਗਤ ਨੂੰ ਜਿੱਤ ਲਿਆ ਹੈ। ਬਾਹਰਲਾ ਜਗਤ ਤੇ ਜਿੱਤਣਾ, ਰੋਜ਼ ਦੇ ਝਗੜੇ ਨੇ, ਬੜਾ ਮੁਸ਼ਕਲ ਹੈ। ਕਿੰਨੀਆਂ ਜੰਗਾਂ ਹੁਣ ਇੰਟਰ ਨੈਸ਼ਨਲ ਲੈਵਲ ਤੇ ਚੱਲਦੀਆਂ ਨੇ, ਕੰਟਰੀ ਲੜ ਰਹੇ ਨੇ। ਰਸ਼ੀਆ ਯੂਕਰੇਨ ਨਾਲ ਲੜ ਰਿਹਾ, USA ਈਰਾਨ ਨਾਲ ਲੜ ਰਿਹਾ। ਇਹ ਤੋਂ ਇਲਾਵਾ ਵੀ ਛੋਟੀਆਂ ਮੋਟੀਆਂ ਜੰਗਾਂ, ਕਦੇ ਵੱਡੀਆਂ ਜੰਗਾਂ ਲੱਗਦੀਆਂ ਰਹਿੰਦੀਆਂ ਨੇ। ਅੱਜ ਤੱਕ ਕਦੇ ਨਹੀਂ ਹੋ ਸਕਿਆ ਵੀ ਕਿਸੇ ਨੇ ਮੁਕੰਮਲ ਤੌਰ ਤੇ ਸੰਸਾਰ ਨੂੰ ਜਿੱਤਿਆ ਹੋਵੇ। ਅਫਗਾਨਿਸਤਾਨ ਦੇ ਵਿੱਚ ਦੋ ਵੱਡੀਆਂ ਤਾਕਤਾਂ ਨੇ ਆਪਣੀ ਤਾਕਤ ਦੀ ਅਜਮਾਇਸ਼ ਕੀਤੀ। ਪਹਿਲਾਂ ਰਸ਼ੀਆ ਨੇ ਕੀਤੀ ਵੀ ਅਫਗਾਨ ਅਸੀਂ ਕਬਜ਼ੇ ਵਿੱਚ ਲੈ ਲਈਏ, ਗੁਆਂਢੀ ਮੁਲਕ ਹੈ। ਕਿੰਨਾ ਲੰਮਾ ਸਮਾਂ ਲੜੇ, 1990 ਦੇ ਉਹਨਾਂ ਸਮਿਆਂ ਦੇ ਵਿੱਚ ਲੰਮੀ ਜੰਗ ਇਹਨਾਂ ਨੇ ਲੜੀ ਸੀ, 9ਵੇਂ ਦਹਾਕੇ ਦੇ ਵਿੱਚ। ਆਖਰ ਨੂੰ ਆਪ ਛੱਡ ਕੇ ਗਏ ਸੀ ਮੈਦਾਨ ਨੂੰ ਰਸ਼ੀਆ ਵਾਲੇ। USA ਨੇ ਬੜਾ ਯਤਨ ਕੀਤਾ, ਦੋਵੇਂ ਪੱਖ ਵਰਤੇ, ਲਾਲਚ ਵੀ ਦਿੱਤੇ ਵੀ ਡਿਵੈਲਪਮੈਂਟ ਕਰਾਂਗੇ, ਤੇ ਲੜਾਈ ਵੀ ਲੰਮੀ ਲੜੀ, ਪਰ ਆਖਰ ਨੂੰ ਅਮੈਰੀਕਾ ਵੀ ਛੱਡ ਗਿਆ ਮੈਦਾਨ ਨੂੰ। ਜ਼ਰੂਰੀ ਨਹੀਂ ਵੀ ਕਿਸੇ ਕੋਲ ਬਹੁਤ ਵੱਡੀ ਤਾਕਤ ਹੋਵੇ, ਸਮਰੱਥਾ ਹੋਵੇ, ਉਹਦੇ ਕੋਲ ਡਿਫੈਂਸ ਹੋਵੇ, ਵੱਡੀ ਗਿਣਤੀ ਵਿੱਚ ਆਰਮੀ ਹੋਵੇ, ਵੀ ਉਹੀ ਦੁਨੀਆ ਜਿੱਤ ਸਕਦਾ ਹੈ। ਹਾਰ ਜਾਂਦੇ ਨੇ ਵੱਡੀਆਂ ਤਾਕਤਾਂ ਵਾਲੇ। ਪੁਰਾਤਨ ਸਮੇਂ ਦੇ ਵਿੱਚ ਸਿਕੰਦਰ ਵੀ ਵੱਡੀ ਤਾਕਤ ਸੀ, ਆਖਰ ਨੂੰ ਹਾਰਿਆ ਪੰਜਾਬ ਦੀ ਧਰਤੀ ਤੇ। ਇਸ ਲਈ ਬਾਹਰੋਂ ਦੁਨੀਆ ਨੂੰ ਜਿੱਤ ਲੈਣਾ ਕੋਈ ਸੌਖਾ ਕੰਮ ਨਹੀਂ। ਮੇਰਾ ਖਿਆਲ, ਜਿੰਨੀ ਕੁ ਮੇਰੀ ਜਾਣਕਾਰੀ ਹੈ, ਅਜੇ ਤੱਕ ਕਦੇ ਵੀ ਨਹੀਂ ਹੋ ਸਕਿਆ ਵੀ ਪੂਰੀ ਦੁਨੀਆ ਤੇ ਇੱਕ ਬੰਦੇ ਦਾ ਰਾਜ ਹੋਇਆ ਹੋਵੇ। ਕਿਸੇ ਸਮੇਂ UK ਵਾਲਿਆਂ ਨੇ ਵੱਡੀ ਦੁਨੀਆ ਜਿੱਤੀ ਸੀ, ਇੰਡੀਆ ਸਮੇਤ ਕਿੰਨੇ ਦੇਸ਼ਾਂ ਤੇ ਰਾਜ ਕੀਤਾ। ਆਖਰ ਨੂੰ ਜਦੋਂ ਦੂਜੀ ਵਰਲਡ ਵਾਰ ਲੱਗੀ, ਆਪ ਛੱਡ ਕੇ ਭੱਜੇ ਨੇ, ਖਾਲੀ ਕਰਤੀਆਂ ਕਲੋਨੀਆਂ। ਕਹਿੰਦੇ, ਸਾਥੋਂ ਸੰਭਾਲੀਆਂ ਨਹੀਂ ਜਾਣੀਆਂ, ਆਪਣਾ ਦੇਸ਼ ਹੀ ਸੰਭਾਲ ਲਈਏ, ਤਾਂ ਕਿਤੇ ਜਾ ਕੇ ਵਾਪਸ ਇੰਗਲੈਂਡ ਵਿੱਚ ਆਏ ਨੇ ਇਹ। ਬਾਹਰਲੀ ਤਾਕਤ ਜਿੰਨੀ ਮਰਜ਼ੀ ਵੱਡੀ ਹੋਵੇ, ਦੁਨੀਆ ਜਿੱਤਣੀ ਕੋਈ ਸੌਖੀ ਨਹੀਂ। ਪਰ ਸਤਿਗੁਰੂ ਕਹਿੰਦੇ, ਜੁਗਤੀ ਹੈ ਇੱਕ, ਇਹ ਜੁਗਤੀ ਕੋਈ ਅਪਣਾ ਲਵੇ ਤੇ ਦੁਨੀਆ ਜਿੱਤ ਸਕਦਾ ਹੈ। ਉਹ ਹੈ ਮਨ ਨੂੰ ਜਿੱਤਣਾ। ਜਿਹਨੇ ਮਨ ਜਿੱਤ ਲਿਆ, ਇੱਕ ਕਰੈਕਟਰ ਸਿਰਜਿਆ ਜਾਣਾ। ਮੈਂ ਤੇ ਇਹ ਸ਼ਬਦ ਕਹਿਣਾ ਅਕਸਰ, ਵੀ ਜਿੱਤੇ ਹੋਏ ਮਨ ਵਾਲਿਆਂ ਦਾ ਇੱਕ ਕਰੈਕਟਰ ਬਹੁਤ ਉੱਚਾ ਹੋ ਜਾਂਦਾ ਹੈ, ਉਹਨਾਂ ਦੀ ਜ਼ਿੰਦਗੀ ਵਿੱਚੋਂ ਔਗਣ ਖਤਮ ਹੋ ਜਾਂਦੇ ਨੇ। ਕਹਿ ਲਈਏ ਵੀ ਸਹਿਜੇ ਸਹਿਜੇ ਔਗਣਾਂ ਦਾ ਨਾਸ਼ ਹੁੰਦਾ, ਪਾਪਾਂ ਦਾ ਨਾਸ਼ ਹੁੰਦਾ ਬਿਰਤੀ ਵਿੱਚੋਂ,
ਤੇ ਗੁਣ ਅੰਦਰੋਂ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ ਇਕੱਠੇ ਤੇ ਭਾਵੇਂ ਹਿਰਦੇ ਵਿੱਚ ਦੋਵੇਂ ਨਹੀਂ ਨਾ ਵੱਸ ਸਕਦੇ, ਹਾਂ ਮਾੜਾ ਮੋਟਾ ਐਡਜਸਟਮੈਂਟ ਹੀ ਹੁੰਦੀ ਹੈ, ਨਹੀਂ ਤਾਂ ਜੇ ਹਿਰਦੇ ਵਿੱਚ ਔਗਣ ਨੇ ਫਿਰ ਗੁਣਾਂ ਵਾਸਤੇ ਥਾਂ ਕੋਈ ਨਹੀਂ। ਜੇ ਅੰਦਰ ਗੁਣ ਭਰਨੇ ਨੇ ਆਪਣੀ ਜ਼ਿੰਦਗੀ ਦੇ ਵਿੱਚ, ਸੁਭਾਅ ਦੇ ਵਿੱਚ, ਫਿਰ ਔਗਣ ਬਾਹਰ ਕੱਢਣੇ ਪੈਂਦੇ ਨੇ। ਜੋ ਜਿਹੜੀ ਵਸਤੂ ਹੈ ਨਾ ਭਾਂਡੇ ਵਿੱਚ ਪਾਉਣ ਵਾਸਤੇ, ਉਹ ਭਾਂਡਾ ਪਹਿਲਾਂ ਖਾਲੀ ਕਰਨਾ ਹੀ ਪੈਂਦਾ। ਇਸੇ ਤਰ੍ਹਾਂ ਸਤਿਗੁਰੂ ਕੀ ਕਰਦੇ ਨੇ, ਜ਼ਿੰਦਗੀ ਵਿੱਚੋਂ ਪਹਿਲਾਂ ਔਗਣ ਮਿਟਾਉਂਦੇ ਨੇ, ਬੁਰੇ ਖਿਆਲਾਂ ਨੂੰ ਮਿਟਾਉਂਦੇ ਨੇ, ਫਿਰ ਚੰਗੇ ਖਿਆਲ ਭਰ ਦਿੰਦੇ ਨੇ, ਚੰਗੇ ਸੁਭਾਅ ਵਾਲੇ ਬਣਾ ਲੈਂਦੇ ਨੇ ਗੁਰਮੁਖਾਂ ਨੂੰ। ਸਹਿਜੇ ਸਹਿਜੇ ਇਹ ਹੈ ਮਨ ਨੂੰ ਜਿੱਤਣਾ। ਮਨ ਕੀ ਹੈ? ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ ਸਿੱਧ ਗੋਸ਼ਟ ਰਾਹੀਂ ਮਨ ਦੀ ਵਿਆਖਿਆ ਵੀ ਕੀਤੀ ਹੈ, ਪਹਿਲਾਂ ਸਵਾਲ ਵੀ ਰੱਖੇ ਨੇ। ਇਹ ਵੀ ਸਵਾਲ ਕੀਤਾ ਸਿੱਧਾਂ ਵੱਲੋਂ ਸਵਾਲ ਸੀ, ਜਬ ਇਹ ਹਿਰਦਾ ਦੇਹ ਨਾ ਹੋਤੀ ਤੋ ਮਨ ਕੈ ਠਹਿ ਰਹਿਤਾ। ਇਹ ਵੀ ਸਵਾਲ ਕੀਤਾ ਵੀ ਮਨ ਹੈ ਕੀ ਹੈ, ਤੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦੇ ਹਰ ਇੱਕ ਸਵਾਲ ਦਾ ਜਵਾਬ ਬੜਾ ਤਸੱਲੀ ਬਖਸ਼ ਦਿੱਤਾ ਸੀ। ਮੈਂ ਹੁਣ ਥੋੜੇ ਸ਼ਬਦਾਂ ਵਿੱਚ ਕਹਿ ਦਿਆਂ, ਮਨ ਕੀ ਹੈ? ਮਨ ਫੁਰਨਿਆਂ ਦਾ ਸਮੂਹ ਹੈ। ਜਿੰਨਾ ਚਿਰ ਫੁਰਨਾ ਨਹੀਂ ਅੰਦਰ ਹੈ, ਮਨ ਨਹੀਂ ਹੈ। ਫੁਰਨਾ ਪ੍ਰਗਟ ਹੋ ਗਿਆ, ਅੰਦਰ ਚੱਲ ਪਿਆ ਵਿਚਾਰ, ਕੋਈ ਵਿਚਾਰ ਬੁਰਾ ਵਿਚਾਰ ਚੰਗਾ ਇਹ ਗੱਲ ਵੱਖਰੀ ਹੈ, ਪਰ ਇੱਕ ਵਿਚਾਰ ਚੱਲਿਆ, ਇਹ ਫੁਰਨਾ ਚੱਲਿਆ। ਫੁਰਨਾ ਹੀ ਮਨ ਦਾ ਜਨਮ ਹੈ, ਤੇ ਫੁਰਨਿਆਂ ਦੀ ਫਿਰ ਗਿਣਤੀ ਵਧੀ ਜਾਂਦੀ ਹੈ, ਮਨ ਸਟਰੋਂਗ ਹੋਈ ਜਾਂਦਾ ਹੈ। ਜਿਉਂ ਜਿਉਂ ਉਮਰ ਵੱਧਦੀ ਹੈ, ਮਨ ਤਕੜਾ ਹੋਈ ਜਾਂਦਾ ਹੈ, ਅੱਗੇ ਤੋਂ ਅੱਗੇ ਹੋਰ ਮਜ਼ਬੂਤ। ਸਰੀਰ ਤੇ ਬਚਪਨ ਤੋਂ ਜਵਾਨੀ ਵੱਲ ਤਕੜਾ ਹੁੰਦਾ ਗਿਆ, ਪਰ ਜਵਾਨੀ ਤੋਂ ਬੁਢੇਪੇ ਵੱਲ ਕਮਜ਼ੋਰ ਹੋ ਕੇ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ। ਪਰ ਜਿਹੜਾ ਮਨ ਹੈ, ਇਹ ਬਚਪਨ ਤੋਂ ਜਵਾਨ ਤੇ ਹੋਇਆ, ਇਹਦੇ ਫੁਰਨੇ ਸਟਰੋਂਗ ਤੇ ਹੋਏ, ਵਾਸ਼ਨਾਵਾਂ ਵਧੀਆਂ, ਪਰ ਸਰੀਰ ਦੇ ਕਮਜ਼ੋਰ ਹੋਣ ਦੇ ਨਾਲ ਵਾਸ਼ਨਾਵਾਂ ਘਟੀਆਂ ਨਹੀਂ। ਮਨ ਓਨਾ ਹੀ ਤਕੜਾ ਰਿਹਾ, ਬਲਕਿ ਹੋਰ ਸਟਰੋਂਗ ਹੁੰਦਾ ਗਿਆ, ਹੋਰ ਵਾਸ਼ਨਾਵਾਂ ਜਾਗਦੀਆਂ ਰਹੀਆਂ। ਇਸ ਲਈ ਇਹ ਮਨ ਦਾ ਜਿਹੜਾ ਫੁਰਨਿਆਂ ਦਾ ਸਮੂਹ ਹੈ, ਕਹਿ ਲਈਏ ਵੀ ਸਾਰੇ ਫੁਰਨੇ ਇਕੱਠੇ ਕਰ ਲਈਏ ਤੇ ਉਹ ਮਨ ਹੈ। ਹੁਣ ਮਨ ਨੂੰ ਮਾਰਨ ਵਾਸਤੇ ਢੰਗ ਉਹੀ ਵਰਤਣਾ ਪੈਣਾ ਜਿਸ ਤਰ੍ਹਾਂ ਇਹ ਪੈਦਾ ਹੋਇਆ। ਸਹਿਜੇ ਸਹਿਜੇ ਵਾਸ਼ਨਾਵਾਂ ਜਿਹੜੀਆਂ ਹਨ, ਵਾਸ਼ਨਾਵਾਂ ਦੇ ਫੁਰਨੇ ਨੇ, ਇੰਦਰੀਆਂ ਦੇ ਭੋਗਣ ਵਾਲੇ ਰਸਾਂ ਵਾਲੇ ਫੁਰਨੇ ਨੇ, ਇਹ ਜਿਉਂ ਜਿਉਂ ਮਰਦੇ ਜਾਣਗੇ, ਭਾਵ ਜ਼ਿੰਦਗੀ ਵਿੱਚੋਂ ਖਤਮ ਹੁੰਦੇ ਜਾਣਗੇ, ਤਿਉਂ ਤਿਉਂ ਇਸ ਮਨ ਨੇ ਮਰਨਾ ਸ਼ੁਰੂ ਹੋ ਜਾਣਾ ਹੈ। ਇੱਕ ਗੱਲ ਯਾਦ ਰੱਖਣੀ, ਜਿੰਨੀ ਵੀ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ ਨਾ, ਇੱਥੇ ਮੌਤ ਕਿਸੇ ਨੂੰ ਵੀ ਪਸੰਦ ਨਹੀਂ ਹੈ। ਐਸੇ ਬੰਦੇ ਵੀ ਮਿਲਦੇ ਨੇ ਜਿਹੜੇ ਮੌਤ ਸ਼ਬਦ ਸੁਣ ਕੇ ਵੀ ਪਰੇਸ਼ਾਨ ਹੋ ਉੱਠਦੇ ਨੇ, ਕਹਿੰਦੇ ਇਹ ਗੱਲ ਕਿਉਂ ਕਰਦੇ ਹੋ, ਕੋਈ ਹੋਰ ਗੱਲ ਕਰੋ, ਮੌਤ ਦੀ ਗੱਲ ਨਾ ਕਰੋ। ਇੱਕ ਛੋਟਾ ਜਿਹਾ ਗੰਦਗੀ ਦਾ ਕੀੜਾ ਵੀ ਹੋਵੇ, ਜ਼ਿੰਦਗੀ ਗੰਦਗੀ ਵਿੱਚ ਹੈ, ਪਰ ਉਹਨੂੰ ਕਿਤੇ ਬਾਹਰ ਕੱਢ ਕੇ ਮਾਰਨ ਦੀ ਕੋਸ਼ਿਸ਼ ਕਰੋ, ਡੱਕੇ ਨਾਲ ਦਬਾ ਕੇ ਵੇਖੋ, ਉਹ ਛੁੱਟ ਕੇ ਜਾਏਗਾ, ਮੌਤ ਉਹਨੂੰ ਵੀ ਪਸੰਦ ਨਹੀਂ। ਸ੍ਰਿਸ਼ਟੀ ਦੀ ਕੋਈ ਵੀ ਸ਼ੈ ਮਰਨਾ ਪਸੰਦ ਨਹੀਂ ਕਰਦੀ, ਇਹ ਤੇ ਗੱਲ ਵੱਖਰੀ ਹੈ। ਮੇਰੇ ਸਤਿਗੁਰੂ ਨੇ ਗੁਰਸਿੱਖਾਂ ਦੇ ਸੁਭਾਅ ਨੂੰ ਇਹ ਬਦਲ ਦਿੱਤਾ, ਸੋਚ ਇਹ ਬਦਲ ਦਿੱਤੀ, ਜਿਹੜੇ ਕਹਿਣ ਲੱਗੇ ਸਾਨੂੰ ਤੇ ਮਰਨ ਦਾ ਵੀ ਚਾਅ ਏ। ਤੇ ਮਨ ਜਦੋਂ ਮਰਦਾ, ਮਨ ਦੇ ਮਾਰਨ ਦਾ ਢੰਗ ਕੀ ਹੈ? ਸੌਖਾ ਜਿਹਾ ਕਹਿ ਦਿੰਦੇ ਹਾਂ, ਜਦੋਂ ਗੁਰਬਾਣੀ ਪੜ੍ਹਦੇ ਹਾਂ ਨਾ, ਬੰਦਗੀ ਵਾਲੇ ਪਾਸੇ ਤੁਰਦੇ ਹਾਂ, ਮਨ ਦੀ ਮੌਤ ਸ਼ੁਰੂ ਹੋ ਜਾਂਦੀ ਹੈ। ਇੱਕ ਇੱਕ ਸ਼ਬਦ ਜਿਹੜਾ ਸਤਿਗੁਰੂ ਦਾ ਹੈ, ਇੱਕ ਇੱਕ ਪੰਗਤੀ ਹੈ ਜਿਹੜੀ ਮਨ ਨੂੰ ਚੋਟਾਂ ਕਰ ਰਹੀ ਹੈ। ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਪਤਾ, ਵਿਚਾਰਨ ਵਾਲਿਆਂ ਨੂੰ ਹੋਰ ਵੱਧ ਪਤਾ ਵੀ ਇੱਕ ਇੱਕ ਚੋਟ ਹੁੰਦੀ ਹੈ ਜਦੋਂ ਸ਼ਬਦ ਪੜ੍ਹਿਆ ਜਾਂਦਾ ਹੈ। ਇੱਦਾਂ ਕਹਿ ਲਓ ਵੀ ਚਪੇੜਾਂ ਵੱਜ ਰਹੀਆਂ ਸਾਡੇ ਗੁਰਬਾਣੀ ਦੇ ਰਾਹੀਂ। ਹੁਣ ਚੋਟਾਂ ਕੌਣ ਸਹਾਰੇ? ਚੋਟ ਮਨ ਨਹੀਂ ਸਹਾਰ ਸਕਦਾ,
ਭੱਜਦਾ ਫਿਰ ਫਿਰ ਤੁਸੀਂ ਕਹਿੰਦੇ ਹੋ ਜੀ ਬਾਣੀ ਪੜ੍ਹਦੇ ਹਾਂ ਪਰ ਮਨ ਨਹੀਂ ਟਿਕਦਾ, ਮਨ ਫੁਰਨਿਆਂ ਰਾਹੀਂ ਬਾਹਰ ਚਲਾ ਜਾਂਦਾ। ਪੜ੍ਹੀ ਜਾਓ ਜ਼ਬਾਨ ਦੇ ਨਾਲ ਅੱਖਾਂ ਦੇ ਨਾਲ ਬਾਣੀ, ਮਨ 'ਤੇ ਹਾਜ਼ਰੀ ਨਹੀਂ ਹੈ, ਮਨ ਪਤਾ ਨਹੀਂ ਕਿੱਥੇ ਚਲਾ ਗਿਆ। ਸੋ ਮਨ ਦੀ ਮੌਤ ਹੈ ਗੁਰ ਸ਼ਬਦ ਰਾਹੀਂ, ਮੌਤ ਉਹਨੂੰ ਪ੍ਰਵਾਨ ਨਹੀਂ, ਫਿਰ ਛੁੱਟ ਛੁੱਟ ਕੇ ਦੌੜਦਾ ਭੱਜਦਾ। ਇਹੀ ਕਾਰਨ ਹੈ ਗੁਰਬਾਣੀ ਪੜ੍ਹਦਿਆਂ ਸਾਡਾ ਮਨ ਨਹੀਂ ਟਿਕਦਾ। ਮਨ ਹੀ ਤੇ ਸਮੱਸਿਆ ਨਾ, ਮਨ ਮਰਨਾ ਨਹੀਂ ਚਾਹੁੰਦਾ ਤੇ ਸਹਿਜੇ ਸਹਿਜੇ ਇੱਕ ਇੱਕ ਚੋਟ ਵੱਜਦੀ ਹੈ ਭੱਜੇਗਾ। ਇਹ ਬੜਾ ਗਹਿਰਾ ਨੁਕਤਾ, ਕਿਤੇ ਸਮਝ ਆ ਜਾਵੇ। ਮੰਨ ਲਓ ਵੀ ਆਪਾਂ ਨੇ ਸੁਖਮਨੀ ਸਾਹਿਬ ਪੜ੍ਹਿਆ, ਸੁਖਮਨੀ ਸਾਹਿਬ ਦੀਆਂ ਸਲੋਕਾਂ ਤੋਂ ਬਿਨਾਂ ਕੱਲ ਬੇਨਤੀ ਕਰੀ ਸੀ 1922 ਪੰਗਤੀਆਂ ਨੇ, ਤੁਕਾਂ ਨੇ, ਸਲੋਕਾਂ ਸਮੇਤ 1980 ਦੇ ਕਰੀਬ ਪਹੁੰਚ ਜਾਣਾ ਇਹਨਾਂ ਨੇ ਜੇ ਗਿਣਤੀ ਕਰੀ ਜਾਵੇ। ਇੰਨੀਆਂ ਪੰਗਤੀਆਂ ਪੜ੍ਹਦਿਆਂ ਪੜ੍ਹਦਿਆਂ ਜੇ ਆਪਣੇ 5-10 ਪੰਗਤੀਆਂ ਨੇ ਵੀ ਚੋਟ ਕਰ ਦਿੱਤੀ ਨਾ ਮਨ ਨੂੰ, ਥੋੜ੍ਹਾ ਜਿਹਾ ਵੀ ਹਾਜ਼ਰ ਹੋ ਗਿਆ ਵਿੱਚ ਵਿੱਚ ਨੂੰ ਆ ਕੇ, ਤੇ ਹੁਣ 10 ਚੋਟਾਂ ਰੋਜ਼ ਲੱਗਣਗੀਆਂ ਸੁਖਮਨੀ ਸਾਹਿਬ ਦੇ ਨਿਤਨੇਮੀ ਵਾਲੇ ਜਿਹੜਾ ਹੈਗੇ ਨੇ ਸਿੱਖ ਉਹਨਾਂ ਦੇ ਮਨ 'ਤੇ। ਚੋਟ ਤੇ ਇੱਕੇ ਬਹੁਤ ਹੁੰਦੀ ਹੈ, ਹੁਣ 10 ਚੋਟਾਂ ਲੱਗੀਆਂ ਤੇ ਮਨ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ। ਇਹਨੂੰ ਸੱਟਾਂ ਹੀ ਕਹਿ ਲਓ, ਜ਼ਖਮ ਕਹਿ ਲਓ। 10 ਜ਼ਖਮ ਹੋ ਗਏ ਮਨ ਦੇ ਉੱਤੇ ਤੇ ਮਨ ਪਹਿਲਾਂ ਨਾਲੋਂ ਕਮਜ਼ੋਰ ਹੋ ਗਿਆ। ਦੂਸਰੇ ਦਿਨ ਫੇਰ ਨਿਤਨੇਮ ਕੀਤਾ, ਫੇਰ 10 ਚੋਟਾਂ ਲੱਗੀਆਂ, ਹੋਰ ਕਮਜ਼ੋਰ ਹੋਏਗਾ। ਭਾਵ ਜਿਉਂ ਜਿਉਂ ਅਸੀਂ ਗੁਰਬਾਣੀ ਪੜ੍ਹਾਂਗੇ, ਵਿਚਾਰਾਂਗੇ, ਕਮਾਵਾਂਗੇ, ਇਸ ਮਨ ਨੇ ਕਮਜ਼ੋਰ ਹੋਣਾ ਸ਼ੁਰੂ ਹੋ ਜਾਣਾ, ਇਹਦੇ ਫੁਰਨੇ ਘਟਣੇ ਸ਼ੁਰੂ ਹੋ ਜਾਣੇ ਨੇ। ਸਹਿਣੀ ਔਖੀ ਹੈ ਇਹ ਚੋਟ ਗੁਰੂ ਦੇ ਸ਼ਬਦ ਦੀ। ਭਗਤ ਕਬੀਰ ਜੀ ਨੇ ਤਾਂ ਇੰਨੀ ਰਿਸਪੈਕਟ ਦਿੱਤੀ ਹੈ ਇਸੇ ਗੁਰਮੁਖਾਂ ਨੂੰ, ਕਹਿੰਦੇ ਚੋਟ ਸਹਾਰੈ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਜਿਹੜਾ ਸ਼ਬਦ ਦੀ ਚੋਟ ਸਹਿ ਜਾਵੇ ਉਹ ਮੇਰਾ ਗੁਰੂ ਹੈ, ਇੰਨਾ ਸਨਮਾਨ ਮੈਂ ਉਸ ਗੁਰਮੁਖ ਦਾ ਕਰਦਾ, ਮੈਂ ਉਹਦਾ ਸੇਵਕ ਹੈ, ਦਾਸ ਹੈ। ਸਹਿਣੀ ਔਖੀ ਹੈ ਚੋਟ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਇਹਨੂੰ ਤੀਰ ਵੀ ਕਿਹਾ, ਸ਼ਬਦ ਨੂੰ ਸ਼ਬਦਾਂ ਦੇ ਤੀਰ ਕਹਿ ਲਵੋ। ਕਹਿੰਦੇ ਮੇਰੇ ਸੂਰਮੇ ਸਤਿਗੁਰੂ ਨੇ ਇੱਕ ਤੀਰ ਚਲਾਇਆ ਮੇਰੇ ਵੱਲ ਸ਼ਬਦ ਦਾ, ਤੇ ਜਦੋਂ ਸ਼ਬਦ ਦਾ ਤੀਰ ਚੱਲਿਆ ਮੇਰੇ ਹਿਰਦੇ ਨੂੰ ਵਿੰਨ ਕੇ ਰੱਖ ਦਿੱਤਾ। ਕਹਿੰਦੇ ਲਾਗਤ ਹੀ ਭੋਏ ਗਿਰ ਭਰਿਆ, ਸ਼ਬਦ ਦਾ ਤੀਰ ਲੱਗਿਆ ਮੇਰੀ ਹੋਮੈ ਟਹਿ ਢੇਰੀ ਹੋ ਗਈ, ਵੀ ਹੈ ਕਬੀਰਾ ਕੀ ਸਮਝਦਾ ਸੀ ਆਪਣੇ ਆਪ ਨੂੰ, ਤੂੰ ਕੱਖ ਵੀ ਨਹੀਂ ਹੈ, ਤੇਰੀ ਹੋਂਦ ਕੀ ਹੈ, ਤੇਰੀ ਹਸਤੀ ਕੀ ਹੈ। ਗੁਰੂ ਦੇ ਸ਼ਬਦ ਨੇ ਅਹਿਸਾਸ ਕਰਵਾਉਣਾ। ਕਹਿੰਦੇ ਲਾਗਤ ਹੀ ਭੋਏ ਗਿਰ ਭਰਿਆ, ਪਰਾ ਕਲੇਜੇ ਸ਼ੇਕ, ਮੇਰੇ ਹਿਰਦੇ ਵਿੱਚ ਐਸਾ ਸ਼ੇਕ ਕਰ ਦਿੱਤਾ, ਸੁਰਾਖ ਕਰ ਦਿੱਤਾ ਮੇਰੇ ਸਤਿਗੁਰੂ ਦੇ ਸ਼ਬਦ ਨੇ, ਮੈਂ ਸਦਾ ਵਾਸਤੇ ਫਿਰ ਮੁੜ ਕੇ ਉੱਠ ਨਾ ਸਕਿਆ ਹੰਕਾਰ ਵਿੱਚ। ਤੇ ਗੁਰਮੁਖ ਪਿਆਰਿਓ, ਸਤਿਗੁਰੂ ਦੇ ਸ਼ਬਦ ਦੀ ਚੋਟ ਜਿਹੜੀ ਹੈ ਇਹ ਸਾਡੇ ਮਨ ਦੀ ਮੌਤ ਹੈ। ਜਿੰਨਾ ਕੁ ਪੜ੍ਹਾਂਗੇ, ਵਿਚਾਰਾਂਗੇ, ਕਮਾਵਾਂਗੇ, ਮਨ ਨੇ ਮਰਦਾ ਜਾਣਾ ਹੈ। ਮਰਦਿਆਂ ਮਰਦਿਆਂ ਇਹਨੇ ਮੁਕੰਮਲ ਵੀ ਮਰਨਾ ਇੱਕ ਦਿਨ, ਮੁਰਦੇ ਵਰਗੀ ਇਹਦੀ ਹਾਲਤ ਹੋਣੀ ਹੈ। ਮਰੇ ਹੋਏ ਮਨ ਦੀ ਨਿਸ਼ਾਨੀ ਕੀ ਹੈ? ਮੁਰਦੇ ਦੀ ਨਿਸ਼ਾਨੀ ਜੋ ਹੈ ਉਹੀ ਮਰੇ ਹੋਏ ਮਨ ਦੀ ਨਿਸ਼ਾਨੀ ਹੈ। ਸ਼ਾਇਦ ਮੈਂ ਬੇਨਤੀ ਕਰੀ ਸੀ ਪਿਛਲੇ ਦਿਨਾਂ ਵਿੱਚ, ਮ੍ਰਿਤਕ ਸਰੀਰ ਨੂੰ ਦੇਖੋ, ਮੁਰਦੇ ਨੂੰ ਵੇਖੋ, ਧਿਆਨ ਨਾਲ ਕਦੇ ਵਾਚੋ ਉਸ ਨੂੰ ਸੁਰਤ ਰਾਹੀਂ। ਮੁਰਦੇ ਦੇ ਅੰਦਰ ਕੋਈ ਵਾਸ਼ਨਾ ਨਹੀਂ ਹੈ, ਨਾ ਮੁਰਦਾ ਬੋਲਦਾ, ਨਾ ਮੁਰਦਾ ਸੁਣਦਾ, ਨਾ ਉਹ ਖਾਂਦਾ, ਨਾ ਉਹ ਵੇਖਦਾ, ਨਾ ਕੋਈ ਉਹਦੀ ਇੱਛਾ ਹੈ। ਕੋਈ ਵੀ ਲੱਛਣ ਨਹੀਂ ਨਾ ਐਸਾ ਮੁਰਦੇ ਵਿੱਚ, ਬਸ ਮਨ ਐਸਾ ਹੀ ਹੋ ਜਾਵੇ। ਮਨ ਤ੍ਰਿਸ਼ਨਾ ਤੋਂ ਰਹਿਤ ਹੋ ਜਾਵੇ, ਖਾਣ ਪਹਿਨਣ ਦੀ ਇੱਛਾ ਖਤਮ ਹੋ ਜਾਵੇ। ਜੋ ਹੈ ਸੋ ਠੀਕ ਹੈ, ਜੋ ਮਿਲ ਗਿਆ ਸੋ ਠੀਕ ਹੈ, ਸੰਤੁਸ਼ਟੀ ਹੈ। ਮੁਰਦਾ ਵੇਖਦਾ ਨਹੀਂ, ਮਨ ਵੀ ਵੇਖੇ ਨਾ, ਜੇ ਵੇਖੇ ਤੇ ਸਾਰਿਆਂ ਵਿੱਚੋਂ ਰੱਬੀ ਜੋਤ ਨੂੰ ਵੇਖੇ, ਵਾਸ਼ਨਾ ਨਾਲ ਨਾ ਵੇਖੇ, ਇਹ ਮਨ ਦੀ ਮੌਤ ਦੀ ਨਿਸ਼ਾਨੀ। ਮੁਰਦਾ ਸੁਣਦਾ ਨਹੀਂ ਤੇ ਮਨ ਸਾਡਾ ਨਾ ਤੇ ਆਪਣੀ ਖੁਸ਼ਾਮਦ ਸੁਣੇ, ਵਡਿਆਈ ਸੁਣੇ, ਇੱਛਾ ਨਾ ਹੋਵੇ,
ਨਾ ਹੀ ਦੂਸਰਿਆਂ ਦੀ ਨਿੰਦਾ ਸੁਣਨ ਦੀ ਇੱਛਾ ਹੋਵੇ। ਇਹ ਤੋਂ ਰਹਿਤ ਹੋ ਗਿਆ ਜਦੋਂ ਮਨ ਮਰ ਗਿਆ। ਕਹਿਣ ਦਾ ਭਾਵ, ਮੁਰਦੇ ਵਰਗੇ ਲੱਛਣ ਜਦੋਂ ਮਨ ਦੇ ਵਿੱਚ ਪੈਦਾ ਹੋ ਗਏ, ਇਹ ਹੈ ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ। ਇਸੇ ਗੱਲ ਨੂੰ ਪਾਤਸ਼ਾਹ ਨੇ ਆਖਿਆ ਵੀ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਪੰਜਵੇਂ ਪਾਤਸ਼ਾਹ ਇਸੇ ਗੱਲ ਨੂੰ ਕਹਿ ਰਹੇ ਨੇ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਇਹ ਮੌਤ ਇਸ ਤਰ੍ਹਾਂ ਪ੍ਰਵਾਨ ਕਰ, ਮਾਰ ਲੈ ਆਪਣੇ ਮਨ ਨੂੰ। ਤੇ ਜਿਨ੍ਹਾਂ ਨੇ ਮਨ ਮਾਰਿਆ ਉਹਨਾਂ ਨੇ ਦੁਨੀਆਂ ਜਿੱਤ ਲਈ। ਪਹਿਲਾਂ ਤੇ ਵੈਸੇ ਹੀ ਝਗੜੇ ਖਤਮ ਹੋ ਗਏ, ਨਾ ਕਿਸੇ ਨਾਲ ਬਹਿਸ, ਨਾ ਕੋਈ ਚਰਚਾ। ਕੁਛ ਵੀ ਹੋਵੇ, ਦੁਨੀਆਂ ਜਿਵੇਂ ਰਹਿੰਦੀ ਹੈ, ਖੁਸ਼ੀ ਹੈ, ਇਹਦੇ ਵਿੱਚ ਰਹੋ ਭਾਈ, ਕਿਸੇ ਨੂੰ ਕੀ ਇਤਰਾਜ਼, ਆਪਣਾ ਜੀਵਨ ਆਨੰਦ ਨਾਲ ਭਰ ਜਾਂਦਾ ਹੈ। ਤੇ ਦੂਸਰਾ ਪੱਖ ਹੈ ਬਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਦੁਨੀਆਂ ਦੇ ਅੰਦਰ ਕੋਈ ਹਥਿਆਰਬੰਦ ਜੰਗ ਉਹਨਾਂ ਨੇ ਨਹੀਂ ਲੜੀ, ਪਰ ਦੁਨੀਆਂ ਦੇ ਵਿੱਚ ਕੋਈ ਰਾਜਾ ਵੀ ਭਾਵੇਂ ਸਾਹਮਣੇ ਆਇਆ ਵੱਡੀਆਂ ਤਾਕਤਾਂ ਵਾਲਾ, ਬਾਬਰ ਨੇ ਕੈਦ ਵੀ ਕੀਤਾ, ਪਰ ਆਖਰ ਨੂੰ ਹਰ ਰਾਜੇ ਦਾ ਤਾਜ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਵਿੱਚ ਝੁਕਦਾ ਰਿਹਾ। ਜਿੱਤ ਲਏ ਰਾਜੇ ਕੇਵਲ ਸ਼ਬਦ ਰਾਹੀਂ, ਕੇਵਲ ਵਿਚਾਰਾਂ ਰਾਹੀਂ। ਸਮਝਾਇਆ ਹੀ ਹੈ ਨਾ ਵੀ ਆਹ ਨਹੀਂ ਇਹ ਕਰਨਾ, ਜ਼ੁਲਮ ਨਹੀਂ, ਪਰ ਉਪਕਾਰ ਕਰਨਾ ਰਾਜੇ ਦਾ ਧਰਮ ਹੁੰਦਾ, ਇਨਸਾਫ ਕਰਨਾ ਰਾਜੇ ਦਾ ਧਰਮ ਹੁੰਦਾ। ਇਸ ਤਰ੍ਹਾਂ ਉਹਨਾਂ ਨੂੰ ਸਿੱਖਿਆ ਦੇ ਕੇ ਹੀ ਪਾਤਸ਼ਾਹ ਨੇ ਜਿੱਤ ਲਿਆ, ਉਹਨਾਂ ਦੇ ਮਨਾਂ ਨੂੰ ਜਿੱਤ ਲਿਆ। ਸਤਿਗੁਰੂ ਅੱਜ ਕਹਿ ਰਹੇ ਨੇ ਫੱਫੇ ਅੱਖਰ ਦੇ ਰਾਹੀਂ, ਕਹਿੰਦੇ ਜਿਨ੍ਹਾਂ ਨੇ ਮਨ ਦੇ ਉੱਤੇ ਫਤਿਹ ਪ੍ਰਾਪਤ ਕੀਤੀ ਹੈ, ਮਨ ਨੂੰ ਜਿੱਤ ਲਿਆ ਨਾ, ਫਾਹੇ ਕਾਟੇ, ਉਹਨਾਂ ਦੇ ਫਾਹੇ ਕੱਟੇ ਗਏ। ਫਾਹਾ ਸ਼ਬਦ ਆਪਣਾ ਹੀ ਹੈ ਨਾ, ਫਾਂਸੀ ਦਾ ਫੰਦਾ। ਤੇ ਫਾਂਸੀ ਦਾ ਫੰਦਾ ਕੀ ਪਿਆ? ਇੱਕ ਤੇ ਮੌਤ ਦਾ ਹੀ ਫੰਦਾ ਸਾਡੇ ਗਲ ਵਿੱਚ ਹੈ, ਪਤਾ ਨਹੀਂ ਕਦੋਂ ਆ ਜਾਣੀ ਹੈ। ਦੂਸਰਾ, ਜਿਹੜੇ ਆ ਵਾਸ਼ਨਾ ਦੇ ਫਾਹੇ ਨੇ, ਵਿਸ਼ੇ ਵਿਕਾਰਾਂ ਦੇ ਫਾਹੇ ਨੇ, ਹਰ ਵੇਲੇ ਗਲ ਵਿੱਚ ਲਟਕਦੇ ਨੇ, ਖਹਿੜਾ ਛੱਡਦੇ ਹੀ ਨਹੀਂ। ਸੋ ਇਹ ਜਿਹੜੇ ਇਸ ਤਰ੍ਹਾਂ ਦੇ ਫਾਹੇ ਨੇ, ਬੰਧਨ ਨੇ, ਇਹ ਕੱਟੇ ਜਾਂਦੇ ਨੇ ਉਹਨਾਂ ਗੁਰਮੁਖਾਂ ਦੇ ਜਿਹੜੇ ਮਨ ਨੂੰ ਜਿੱਤ ਲੈਂਦੇ ਨੇ, ਮਨ ਦੇ ਉੱਤੇ ਫਤਿਹ ਪ੍ਰਾਪਤ ਕਰ ਲੈਂਦੇ ਨੇ। ਨਾਨਕ ਗੁਰ ਤੇ ਥਿਤ ਪਾਈ, ਫਿਰ ਨਾ ਮਿਟੇ ਨਿਤ ਨੀਤ। ਗੁਰੂ ਦੀ ਸਰਣ, ਹਮੇਸ਼ਾ ਗੁਰੂ ਦੀ ਗੱਲ ਹੈ, ਗੁਰੂ ਤੋਂ ਬਿਨਾਂ ਇਹ ਕਾਰਜ ਹੋਣ ਵਾਲੇ ਨਹੀਂ। ਬੰਦਗੀ ਕਰਨੀ ਚੰਗੀ ਗੱਲ ਹੈ, ਨੁਕਸਾਨ ਕੋਈ ਨਹੀਂ, ਲਾਭ ਹੈ, ਪਰ ਕੋਈ ਨਾ ਕੋਈ ਤੇ ਰਾਹਬਰ ਚਾਹੀਦਾ ਹੈ। ਰਾਹਬਰ ਕੀ ਹੁੰਦਾ ਹੈ? ਬਰ ਹੁੰਦਾ ਸ੍ਰੇਸ਼ਟ, ਤੇ ਰਾਹ ਰਸਤਾ, ਸ੍ਰੇਸ਼ਟ ਰਸਤਾ ਦੱਸਣ ਵਾਲਾ ਰਾਹਬਰ। ਬੰਦਗੀ ਦਾ ਰਸਤਾ, ਵਾਹਿਗੁਰੂ ਵੱਲ ਕਿਵੇਂ ਜਾਣਾ ਹੈ, ਕੋਈ ਨਾ ਕੋਈ ਤੇ ਗਾਈਡ ਚਾਹੀਦਾ ਨਾ ਇਸ ਲਾਈਨ ਦਾ। ਪੂਰਨ ਸਤਿਗੁਰੂ ਤੋਂ ਬਿਨਾਂ ਹੋਰ ਗਾਈਡ ਕੌਣ ਹੋ ਸਕਦਾ? ਜਾਂ ਸਿੱਖਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਗਾਈਡ ਹੀ ਕੋਈ ਨਹੀਂ ਹੈ। ਅੱਖਰ ਅੱਖਰ ਗਿਆਨ ਹੈ, ਅੱਖਰ ਅੱਖਰ ਸਾਡੇ ਮਾਰਗ ਦਾ ਦਰਸ਼ਨ ਕਰਵਾਉਂਦਾ ਹੈ ਵੀ ਇੱਧਰ ਨੂੰ ਚੱਲਣਾ, ਆ ਕਰਨਾ, ਆ ਨਹੀਂ ਕਰਨਾ। ਤੇ ਗੁਰੂ ਦੀ ਕਿਰਪਾ ਫਿਰ ਜਦੋਂ ਹੁੰਦੀ ਹੈ, ਸਤਿਗੁਰੂ ਇੱਥੇ ਕਹਿ ਰਹੇ ਨੇ, ਕਹਿੰਦੇ ਥਿਤ ਪਾਈ, ਥਿਤ ਹੁੰਦਾ ਟਿਕਣਾ, ਸਥਿਤ ਹੋਣਾ। ਕਹਿੰਦੇ ਇਹ ਮਨ ਜਿਹੜਾ ਭਟਕਿਆ ਫਿਰਦਾ ਸੀ, ਦੌੜਦਾ ਫਿਰਦਾ ਸੀ, ਗੁਰੂ ਦੀ ਕਿਰਪਾ ਜਿਨ੍ਹਾਂ ਤੇ ਵਰਤੀ, ਉਹਨਾਂ ਨੇ ਭਾਈ ਇਸ ਮਨ ਨੂੰ ਟਿਕਾ ਲਿਆ ਹਿਰਦੇ ਰੂਪੀ ਘਰ ਦੇ ਅੰਦਰ। ਹੁਣ ਬਾਹਰ ਨੂੰ ਨਹੀਂ ਦੌੜਦਾ, ਅੰਦਰ ਮੁਖੀ ਹੋ ਗਿਆ। ਤੇ ਫਿਰ ਨਾ ਮਿਟੇ ਨਿਤ ਨੀਤ, ਮੁੜ ਕੇ ਨਿਤਾ ਪ੍ਰਤੀ ਜਿਹੜੀ ਮੌਤ ਆਉਂਦੀ ਸੀ, ਜਨਮ ਲੈਣਾ ਪੈਂਦਾ ਸੀ, ਤੇ ਇਹ ਤੋਂ ਮੁਕਤ ਹੋ ਗਏ ਤੇ ਫਿਰ ਨਾ ਮਿਟੇ, ਮੁੜ ਕੇ ਉਹ ਮਰੇ ਨਹੀਂ ਭਾਵ ਅਮਰ ਹੋ ਗਏ। ਦੂਜਾ ਅਰਥ ਵੀ ਕਰਦੇ ਹਾਂ, ਫਿਰ ਨਾ ਮਿਟੇ ਨਿਤ ਨੀਤ, ਜਿਹੜਾ ਬਾਰ ਬਾਰ ਨਿਤਾ ਪ੍ਰਤੀ ਫੇਰਾ ਪੈਂਦਾ ਸੀ, ਸੰਸਾਰ ਵਿੱਚ ਜਨਮ ਲੈ ਕੇ ਆ ਰਿਹਾ ਸੀ ਜੀਵ, ਇਹ ਮਿਟ ਗਿਆ ਸਿਸਟਮ ਸਾਰਾ ਪੌੜੀ। ਹੁਣ ਸਮਝਾਉਂਦੇ ਨੇ ਇਸੇ ਗੱਲ ਨੂੰ ਥੋੜਾ ਜਿਹਾ ਵਿਸਥਾਰ ਕਰਕੇ, ਕਹਿੰਦੇ ਫੱਫਾ ਫਿਰਤ ਫਿਰਤ ਤੂੰ ਆਇਆ। ਹੁਣ ਸਾਡੇ ਮਨ ਨੂੰ ਜਾਂ ਜੀਵ ਨੂੰ ਕਹਿ ਰਹੇ ਨੇ, ਫੱਫੇ ਅੱਖਰ ਦੇ ਰਾਹੀਂ ਕਹਿ ਰਹੇ ਨੇ, ਕਹਿੰਦੇ ਭਾਈ ਤੂੰ ਫਿਰਦਾ ਫਿਰਦਾ ਆਇਆ, ਫਿਰਤ ਫਿਰਤ ਤੂੰ ਆਇਆ।
ਇੱਕ ਆਪਾਂ ਪੰਗਤੀ ਪੜ੍ਹਦੇ ਹਾਂ। ਹਉ ਆਇਆ ਦੂਰ ਉਹ ਚੱਲ ਕੇ ਮੈਂ ਤੱਕੀ ਤੋਂ ਸਰਨਾਏ ਜੀਉ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ। ਦੂਰੋਂ ਚੱਲ ਕੇ, ਇਹ ਦੂਰੀ ਕੀ ਹੈ? ਇਹ ਦੂਰੀ ਨਹੀਂ ਵੀ ਅਸੀਂ ਹਜ਼ਾਰਾਂ ਕਿਲੋਮੀਟਰ ਦੂਰੋਂ ਚੱਲ ਕੇ ਆਏ ਹਾਂ, ਨਹੀਂ, ਇਹ ਦੂਰੀ ਹੈ ਗੁਰਮੁਖੋ ਸਾਡੇ ਜਨਮਾਂ ਦੀ। ਪਤਾ ਨਹੀਂ ਕਿੰਨੇ ਜਨਮਾਂ ਦੇ ਵਿੱਚ ਫਿਰਤ ਪ੍ਰਭ ਆਇਆ, ਪਰਿਆ ਤਾਂ ਸਰਨਾਏ। ਘੁੰਮਦਿਆਂ ਘੁਮਾਉਂਦਿਆਂ ਮਨੁੱਖਾ ਜਨਮ ਤੱਕ ਆਏ ਹਾਂ, ਵਾਹਿਗੁਰੂ ਨੇ ਲੈ ਆਂਦਾ ਇੱਥੇ ਤੱਕ। ਦੂਸਰੀ ਦੂਰੀ ਜਿਹੜੀ ਭੂਗੋਲਿਕ ਦੂਰੀ ਹੈ ਨਾ, ਧਰਮ ਵਿੱਚ ਲਾਗੂ ਨਹੀਂ ਹੋਇਆ ਕਰਦੀ। ਜਿਹੜੀ ਕਹੀਏ ਵੀ ਅਗਿਆਨਤਾ ਦੀ ਦੂਰੀ ਹੈ, ਇਹ ਧਰਮ ਵਿੱਚ ਲਾਗੂ ਹੁੰਦੀ ਹੈ। ਅਸੀਂ ਗਿਆਨ ਕਰਕੇ ਪਰਮਾਤਮਾ ਤੋਂ ਦੂਰ ਹੈ, ਅਗਿਆਨਤਾ ਵਿੱਚ ਵੱਸਦੇ ਹਾਂ, ਬਸ ਇਹੀ ਦੂਰੀ ਹੈ। ਇਹ ਦੂਰੀ ਮਿਟ ਗਈ ਕਿਉਂਕਿ ਹੁਣ ਸਤਿਗੁਰੂ ਦਾ ਮਿਲਾਪ ਹੋ ਗਿਆ। ਕਹਿੰਦੇ ਫੱਫਾ ਫਿਰਤ ਤੂੰ ਆਇਆ, ਫਿਰਦਾ ਆਇਆ ਹੈ ਮਨੁੱਖਾ ਜਨਮ ਮਿਲ ਗਿਆ, ਗੁਰੂ ਦੇ ਦਰ ਤੱਕ ਪਹੁੰਚ ਗਿਆ। ਦੁਰਲੱਭ ਦੇਹੇ ਕਲ ਯੁਗ ਮਹਿ ਪਾਇਆ, ਕਲ ਯੁਗ ਦੇ ਭਿਆਨਕ ਸਮੇਂ ਦੇ ਅੰਦਰ ਇਹ ਦੁਰਲੱਭ ਦੇਹੀ, ਜਿਹੜੀ ਲੱਭਦੀ ਨਹੀਂ ਸੌਖੀ, ਮਿਲਦੀ ਨਹੀਂ ਸੌਖੀ, ਇਹ ਮਨੁੱਖਾ ਦੇਹੀ ਵੀ ਪ੍ਰਾਪਤ ਹੋ ਗਈ। ਫਿਰ ਆ ਅਵਸਰ ਅਵਸਰ ਜਾਣੀ ਕਿ ਮੌਕਾ, ਚਾਂਸ, ਇਹ ਮਨੁੱਖਾ ਜੀਵਨ ਵਾਲਾ ਚਾਂਸ ਚਰੇ ਨਾ ਹੱਥ ਆ, ਮੁੜ ਕੇ ਹੱਥ ਨਹੀਂ ਆਉਣ ਵਾਲਾ, ਸੌਖਿਆਂ ਪ੍ਰਾਪਤ ਨਹੀਂ ਹੁੰਦਾ। ਬੜੀ ਲੰਮੀ ਘਾਲਣਾ ਮੇਰੇ ਵਾਹਿਗੁਰੂ ਦੀ ਰਹਿਮਤ ਕੀਤੀ, ਮਨੁੱਖਾ ਦੇਹੀ ਤੱਕ ਬਖਸ਼ ਦਿੱਤਾ ਤੈਨੂੰ। ਕਹਿੰਦੇ ਨਾਮ ਜਪੋ, ਹੁਣ ਇਸ ਜੀਵਨ ਦੇ ਅੰਦਰ ਜੇ ਨਾਮ ਜਪ ਲਵੇ, ਨਾਮ ਜਪਣਾ ਤੇ ਸਿਮਰਨ ਕਰਨਾ ਇਹ ਰਲਦੀ ਮਿਲਦੀ ਕਿਰਿਆ, ਪਰ ਅਲੱਗ ਅਲੱਗ ਹੈ। ਨਾਮ ਜਪਣਾ ਇੱਕ ਪ੍ਰੈਕਟਿਸ ਹੈ, ਅਭਿਆਸ ਹੈ। ਹੁਣ ਜੇ ਸੋਚਿਆ ਜਾਵੇ ਵੀ ਇੱਕ ਵਾਰੀ ਵਾਹਿਗੁਰੂ ਕਹਿ ਲਿਆ ਜਾਂ ਹਜ਼ਾਰਾਂ ਵਾਰੀ ਕਹਿ ਲਿਆ, ਇਹਦਾ ਫਰਕ ਕੀ ਹੈ? ਇੱਕ ਵਾਰੀ ਕਹਿਣਾ ਬਹੁਤ ਵੱਡੀ ਗੱਲ ਹੈ, ਮਹਾਨ ਹੈ, ਬੜੀ ਕਿਰਪਾ ਦੀ ਨਿਸ਼ਾਨੀ ਹੈ। ਇੱਕ ਵਾਰ ਕਿਹਾ ਵੀ ਮੁਕਤ ਹੋ ਜਾਂਦਾ ਜੀਵ, ਪਰ ਜ਼ਰੂਰੀ ਨਹੀਂ ਵੀ ਉਹ ਸੁਰਤ ਦੇ ਟਕਾ ਵਿੱਚੋਂ ਕਿਹਾ ਜਾਵੇ। ਹਜ਼ਾਰਾਂ ਵਾਰੀ ਪਾਤਸ਼ਾਹ ਕਹਿੰਦੇ ਉੱਚਰ ਹੋ ਰਾਮ ਨਾਮ, ਲੱਖ ਵਾਰੀ, ਲੱਖਾਂ ਵਾਰੀ ਜਪਿਆ ਕਰੋ, ਵੱਧ ਤੋਂ ਵੱਧ ਜਪੋ। ਲੱਖਾਂ ਵਾਰੀ ਜਪਦਿਆਂ ਜੇ ਇੱਕ ਵਾਰੀ ਵੀ ਸੁਰਤ ਨੇ ਜਪ ਲਿਆ, ਇਹਦੀ ਕਲਿਆਣ ਹੋ ਜਾਣੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਅਭਿਆਸ ਚਾਹੀਦਾ ਹੈ। ਅਭਿਆਸ ਦੇ ਨਾਲ ਸੁਰਤ ਵਿੱਚ ਸਦਾ ਵਾਸਤੇ ਸਿਮਰਨ ਨੇ ਚੱਲ ਪੈਣਾ ਹੈ। ਤੇ ਇੱਥੇ ਪਾਤਸ਼ਾਹ ਕਹਿ ਰਹੇ ਨੇ ਨਾਮ ਜਪੋ ਤਾਂ ਕੱਟੀ ਹੈ ਫਾਸਾ, ਜਿਹੜੀ ਜਮਾਂ ਦੀ ਫਾਂਸੀ, ਮੌਤ ਦੀ ਫਾਂਸੀ ਗਲ ਵਿੱਚ ਪਈ ਹੈ ਨਾ, ਇਹ ਕੱਟੀ ਜਾਂਦੀ ਹੈ ਨਾਮ ਜਪਣ ਦੇ ਨਾਲ। ਫਿਰ ਆਵਨ ਜਾਨ ਨਾ ਹੋਈ, ਸਲੋਕ ਦੀ ਅੱਗੇ ਵਿਆਖਿਆ ਚੱਲ ਰਹੀ ਹੈ। ਕਹਿੰਦੇ ਮੁੜ ਕੇ ਫਿਰ ਦੁਨੀਆਂ ਵਿੱਚ ਨਾ ਆਉਣਾ ਪਵੇ ਜਨਮ ਲੈ ਕੇ, ਤੇ ਨਾ ਮਰ ਕੇ ਜਾਣਾ ਪਵੇ। ਅਮਰ ਅਵਸਥਾ, ਵਾਹਿਗੁਰੂ ਦੇ ਸਰੂਪ ਵਿੱਚ ਲੀਨ ਹੋ ਜਾਣਾ। ਹੁਣ ਜਨਮ ਤੇ ਬੜੇ ਭੋਗੇ ਨੇ ਨਾ ਸਾਨੂੰ, ਚਾਹੇ ਗਿਆਨ ਹੈ ਚਾਹੇ ਨਹੀਂ ਹੈ, ਜਿਨ੍ਹਾਂ ਨੂੰ ਹੋਇਆ ਉਹਨਾਂ ਨੇ ਕਹਿ ਦਿੱਤਾ, ਬਹੁਤ ਜਨਮ ਵਿਛੜੇ ਤੇ ਮਾਧੋ। ਅਨੁਭਵ ਹੋਇਆ ਨਾ ਭਗਤ ਰਵਿਦਾਸ ਜੀ ਨੂੰ, ਤਾਂ ਹੀ ਕਿਹਾ ਵੀ ਬਹੁਤ ਸਾਰੇ ਜਨਮ ਵਿਛੋੜੇ ਵਿੱਚ ਲੰਘ ਚੁੱਕੇ ਨੇ। ਇਸੇ ਤਰ੍ਹਾਂ ਇੱਕ ਥਾਂ ਤੇ ਆਖਿਆ, ਕਹਿੰਦੇ ਐਸੇ ਘਰ ਹਮ ਬਹੁਤ ਵਸਾਏ। ਆਹ ਜਿਹੜਾ ਸਰੀਰ ਮਿਲਿਆ, ਪਰਿਵਾਰ ਮਿਲਿਆ, ਜ਼ਿੰਦਗੀ ਮਿਲੀ ਹੈ ਨਾ, ਇਹ ਤਾਂ ਪਹਿਲਾਂ ਵੀ ਬੜੀ ਵਾਰੀ ਵਸਾਏ ਨੇ। ਪਸ਼ੂ ਜੋਨੀ ਵਿੱਚ ਵੀ ਵਸਾ ਲਏ ਸੀ, ਇਹ ਤਾਂ ਜਾਨਵਰਾਂ ਨੇ ਵੀ, ਪੰਛੀਆਂ ਨੇ ਵੀ ਵਸਾ ਲਏ ਸੀ। ਮਨੁੱਖਾ ਜਨਮ ਪਤਾ ਨਹੀਂ ਕਿੰਨੇ ਕੁ ਭੋਗ ਲਏ ਹੋਣੇ, ਉਹਨਾਂ ਵਿੱਚ ਵੀ ਵਸਾਏ ਸੀ। ਸੋ ਅਨੁਭਵ ਵਾਲਿਆਂ ਨੂੰ ਪਤਾ ਵੀ ਜਨਮ ਦਾ ਸਿਲਸਿਲਾ ਲੰਮਾ, ਪਰ ਸਤਿਗੁਰੂ ਕਹਿੰਦੇ ਨਾਮ ਜਪਣ ਵਾਲਿਆਂ ਦਾ ਫਿਰ ਮੁੜ ਕੇ ਆਉਣਾ ਜਾਣਾ, ਜਨਮ ਮੌਤ ਦਾ ਸਿਲਸਿਲਾ ਖਤਮ ਹੋ ਜਾਂਦਾ। ਇੱਕ ਹੈ ਏਕ ਜਪੋ ਜਪ ਸੋਈ, ਕਿਹਨਾਂ ਦਾ? ਜਿਹੜੇ ਇੱਕੋ ਇੱਕ ਵਾਹਿਗੁਰੂ ਨੂੰ ਜਪਦੇ ਨੇ ਤੇ ਸੋਈ ਉਸੇ ਨੂੰ ਜਪਦੇ ਨੇ, ਦੂਜਾ ਉਹਨਾਂ ਦੇ ਖਿਆਲ ਵਿੱਚ ਹੀ ਨਹੀਂ, ਪਰਮਾਤਮਾ ਤੋਂ ਬਿਨਾਂ ਹੋਰ ਪਾਸੇ ਧਿਆਨ ਹੀ ਨਹੀਂ। ਕਰੋ ਕਿਰਪਾ ਪ੍ਰਭ ਕਰ ਨੈ ਹਾਰੇ, ਆਖਰੀ ਪੰਗਤੀ ਵਿੱਚ ਅਕਸਰ ਅਰਦਾਸ ਕਰ
ਹੁੰਦੀ ਹੈ ਜਾਂ ਸਤਿਗੁਰੂ ਕਰਦੇ ਨੇ ਜਾਂ ਸਿਖਾਉਂਦੇ ਨੇ ਸਾਨੂੰ। ਹੁਣ ਅਰਦਾਸ ਰੂਪ ਪੰਕਤੀ ਹੈ, ਕਹਿੰਦੇ ਐ ਕਰਨ ਹਾਰ ਵਾਹਿਗੁਰੂ ਜੀ, ਸਭ ਕੁਝ ਕਰਨ ਕਾਰਨ ਸਮਰੱਥ ਮੇਰੇ ਪਰਮੇਸ਼ਰ ਜੀ, ਮੇਰੇ ਤੇ ਵੀ ਕਿਰਪਾ ਕਰ ਦਿਓ, ਕਰੋ ਕਿਰਪਾ, ਰਹਿਮਤ ਕਰ ਦਿਓ, ਇਹਨਾਂ ਜੀਵਾਂ ਦੇ ਉੱਤੇ ਕਰ ਦਿਓ। ਕੀ ਕਿਰਪਾ ਕਰ ਦਿਓ? ਮੇਲ ਲਿਹੋ ਨਾਨਕ ਬੇਚਾਰੇ, ਮਿਲਾ ਲਓ ਮੈਨੂੰ ਆਪਣੇ ਚਰਨਾਂ ਦੇ ਨਾਲ, ਮੈਂ ਬੇਚਾਰਾ ਹਾਂ। ਇਹ ਜਿਹੜਾ ਵਿਚਾਰਾ ਸ਼ਬਦ ਹੈ ਨਾ, ਇਹਦੀ ਵਿਆਖਿਆ ਹੈ ਬੇਚਾਰਾ, ਜਿਹਦਾ ਕੋਈ ਚਾਰਾ ਨਹੀਂ ਚੱਲਦਾ ਹੁੰਦਾ, ਗਰੀਬੜਾ ਜਿਹਾ ਬੰਦਾ, ਕਮਜ਼ੋਰ ਜਿਹਾ ਬੰਦਾ, ਉਹ ਹੈ ਨਾ ਬੇਚਾਰਾ, ਜਿਹਦੀ ਕਿਸੇ ਪਾਸੇ ਕੋਈ ਪਹੁੰਚ ਹੀ ਨਹੀਂ ਬਣ ਰਹੀ, ਨਾ ਸਰੀਰਕ ਬਲ ਹੈ, ਨਾ ਮੈਕੀ ਬਲ ਹੈ, ਨਾ ਕੋਈ ਹੋਰ ਪਹੁੰਚ ਬਣਦੀ ਹੈ, ਉਹ ਹੁੰਦੇ ਨੇ ਬੇਚਾਰੇ। ਤੇ ਇੱਥੇ ਇੰਨਾ ਨਿਮਰਤਾ ਵਿੱਚ ਵਾਹਿਗੁਰੂ ਦੇ ਅੱਗੇ ਸਤਿਗੁਰੂ ਪਾਤਸ਼ਾਹ ਨੇ ਆਪਣੇ ਆਪ ਨੂੰ ਪੇਸ਼ ਕੀਤਾ, ਅਸਲ ਵਿੱਚ ਸਾਨੂੰ ਇਹ ਗੱਲ ਸਮਝਾਈ ਵੀ ਅਰਦਾਸ ਕਿਵੇਂ ਕਰੀਦੀ ਹੈ। ਬੇਚਾਰੇ ਮੇਰੇ ਵਾਹਿਗੁਰੂ ਜੀ, ਸਾਡਾ ਕੋਈ ਚਾਰਾ ਨਹੀਂ ਚੱਲਦਾ, ਸੁਰਤ ਟਿਕਦੀ ਨਹੀਂ, ਬੰਦਗੀ ਹੁੰਦੀ ਨਹੀਂ, ਆਪ ਹੀ ਕਿਰਪਾ ਕਰ ਦਿਓ, ਰਹਿਮਤ ਕਰ ਦਿਓ, ਮਿਲਾ ਲਵੋ ਆਪਣੇ ਚਰਨਾਂ ਦੇ ਨਾਲ। ਸੋ ਇਹ ਬਖਸ਼ਿਸ਼ਾਂ ਸਤਿਗੁਰਾਂ ਨੇ ਫੱਫੇ ਅੱਖਰ ਦੇ ਰਾਹੀਂ ਕੀਤੀਆਂ ਨੇ। ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰੂ ਕਿਰਪਾ ਕਰਨ, ਸਮਤ ਬਖਸ਼ਣ, ਰਸਨਾ ਤੇ ਬਸਣ। ਰੋਮ ਰੋਮ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਹੈ ਆਪ ਸਰਬ ਸੰਗਤਾਂ ਦਾ। ਆਓ ਗੁਰਮੁਖ ਪਿਆਰਿਓ, ਅਸੀਸਾਂ ਬਖਸ਼ੋ, ਦੇਹ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਹਿਆ ਮੇਰੀ ਮਾਂ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਲੜੀਵਾਰ ਸ਼ਬਦ ਦੀ ਵਿਚਾਰ ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਹੋਏ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ
आप जी दे चरणा च बेनती है महाराज सरदार दविंदर सिंह कंडा परिवार की सुख शांति चढ़दी कला लई अरदास बेनती है अते आप जी दे दर ते देगा की सेवा करवा रहे हैं महाराज कवलजीत सिंह बेटे दे काम दे लई अरदास बेनती है अते महाराज समुचे परिवार की सुख शांति चढ़दी कला वास्ते अरदास है आप जी दे दर ते देगा की सेवा करवा रहे हैं कीतियां हुई सेवावां थाएं पौनियां अपने दरों घरों त्रुट के नाम का रंग साधुआं का संघ निश्चय अभंग की दात बख्शिश करके कृतार्थ करना जो मांग है ठाकुर अपने ते सोई सोई देवै दे महावाका अनुसार सेवकां दियां झोलियां भर के निवाजना आप जी की पवित्र हजूरी अंदर पंचामृत श्री कड़ाह प्रसाद जी की देख सजा के हाजिर है आप जी दे दर प्रवान होवे दर प्रवानिया होया प्रसाद संगत विच वरताउण दी आग्या बख्शो पवित्र हुक्मनामे की दात बख्शो हुक्मनामे ते चलण की समर्था बख्शो उपरंत दिन दे दीवान सजाउण दी आग्या बख्शो जी सही प्यारे मेल जिन्हां मिलिया तेरा नाम चेतावे नानक नाम चढ़दी कला तेरे भाणे सरबत वाहिगुरु जी का खालसा वाहिगुरु जी की दोहरा आग्या पई अकाल की सब सिखन को हुक्म है गुरु ग्रंथ जी मान्यो जो प्रभ को मिलो चाहे राज करेगा खालसा खुआर हुए सब मिलेंगे

बोले सोनेहार। वाहे गुरु जी का खालसा, वाहे गुरु जी की फतेह।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

तू अंतर्जामी पुरख भगवान दासुन दास कह जन नानक

है प्रत्यक्ष रूप दीपक दिपैया तत् खिन पहचानई तैसे अब घट घट गुप्त ज्योति स्वरूप गुर उपदेश उनमानी उनमानई वाहिगुरु जी का खालसा वाहिगुरु जी की फतेह। गनीमुल सुकस्त गरीबुल प्रस्त राजन राज पानन पान देव देव उपमा महान शाही शहन शाह भगत वच्छल करुणा निदान शांति दे पुंज शब्द स्वरूप जुगो जुग अटल सतगुरु तन तन श्री गुरु ग्रंथ साहिब जी महाराज सच्चे पातशाह जी दी पावन पवित्र प्यारी गोद अंदर रोजेमिया भरी जिंदगी दे कुछ पल घड़िया कुछ सवास सफले करन हित सतगुरां दे चरणां विच सज के गोद दा आनंद माण रहे गुरु स्वरूप गुरु खालसा साध संगत जी वडभागे हो सब दो वड्डे भाग गुरसिखां के जो गुर चरनी सिख पड़तिया जेड़ा सिख गुरु चरना ते नमस्कार करदा है उस सिख दे सृष्टि विच सब तो वड्डे भाग ने। तुरकी बाणी दे शब्द कीर्तन बड़े ही प्यार विच गुरमुख प्यारियां ने कीते करतार करुणा मैं दीन बेनती करे ऐ करुणा मैं तरस करन वाले करतार वाहिगुरु जी मेरी बेनती है तुहाडे चरणा दे विच नानक तुमरी किरपा तरह तुहाडी किरपा दे नाल जीव तर जांदा है मेरे ते भी किरपा कर दिओ। अरदास रूप ए शब्द कीर्तनी जथे ने गायन किया। सो गुरमुख प्यारियो जो समा है लड़ीवार विचार दा कवित सवैये भाई गुरदास जी अज 363 मां सवैया आपां विचारन जा रहे हैं 675 सवैये भाई साहब ने लिखे ने जिदे 363 अज विचार अधीन है। अज दे शब्द दे राही कबित दे राही भाई साहब ने इस गल नू समझाया है प्रगट किया है। ਕਹਿੰਦੇ ਕੋਈ ਵਸਤੂ ਖੋਜਣੀ ਹੋਵੇ ਹਨੇਰਾ ਹੋਵੇ ਫਿਰ ਲੋੜ ਪੈਂਦੀ ਹੈ ਪ੍ਰਕਾਸ਼ ਦੀ ਤੇ ਪ੍ਰਕਾਸ਼ ਮਿਲ ਜਾਵੇ ਵਸਤੂ ਲੱਭ ਜਾਂਦੀ ਹੈ। ਕਮਰੇ ਵਿੱਚ ਹਨੇਰਾ ਹੈ ਭਾਵੇਂ ਕਮਰਾ ਪਦਾਰਥਾਂ ਨਾਲ ਭਰਿਆ ਪਿਆ पर जिन्ना चिर प्रकाश नहीं सारे पदार्थ व्यर्थ ने कोई भी नजर नहीं आता। उस कमरे विच रोशनी कर दईए दीवा जगा दईए जां अज दे समय कोई ट्यूब कोई बल्ब जगा दईए प्रकाश हुंदियां सार सारी सोची आ जांदी है नजर आ जांदा सब कुछ भी केड़ी वस्तु कित्थे पई है। खेड ते हनेरे ते प्रकाश दी है ना असल विच पदार्थ ते है प्रकाश नहीं पदार्थ दी होंद नहीं प्रकाश है पदार्थ प्रगट है।
ਐਸੇ ਤਰ੍ਹਾਂ ਮਨੁੱਖੀ ਹਿਰਦੇ ਦੇ ਅੰਦਰ ਜਿੰਨਾ ਚਿਰ ਅਗਿਆਨਤਾ ਦਾ ਹਨੇਰਾ ਛਾਇਆ ਹੋਇਆ ਓਨਾ ਚਿਰ ਪਰਮਾਤਮਾ ਨਹੀਂ ਹੈ, ਤੇ ਗਿਆਨ ਦਾ ਪ੍ਰਕਾਸ਼ ਹੋਇਆ ਪਰਮਾਤਮਾ ਹੀ ਸਭ ਕੁਝ ਹੈ। ਬਸ ਇੰਨਾ ਕੁ ਭੇਦ ਹੈ। ਇਸ ਤਰ੍ਹਾਂ ਕਹਿ ਲਈਏ, ਰਸਤੇ ਤੇ ਤੁਰੇ ਜਾ ਰਹੇ ਹਾਂ, ਉਸ ਰਸਤੇ ਤੇ ਇੱਕ ਹੀਰਾ ਪਿਆ। ਇੰਨੀ ਸੌਖੀ ਤਾਂ ਵਸਤੂ ਮਿਲਣ ਵਾਲੀ ਨਹੀਂ, ਪਰ ਮੰਨ ਲਈਏ ਵੀ ਕੋਈ ਹੀਰਾ ਡਿੱਗਿਆ ਹੋਇਆ। ਤੇ ਜੇ ਤੇ ਹੀਰੇ ਦਾ ਗਿਆਨ ਹੈ, ਗਿਆਨ ਪ੍ਰਕਾਸ਼ ਹੈ, ਫਿਰ ਤਾਂ ਉਹ ਹੀਰਾ ਹੈ, ਫਿਰ ਉਹਦੀ ਕੀਮਤ ਹੈ। ਜੇ ਹੀਰੇ ਦਾ ਗਿਆਨ ਹੀ ਨਹੀਂ, ਫਿਰ ਕੱਚ ਤੋਂ ਵੱਧ ਕੇ, ਗਲਾਸ ਤੋਂ ਵੱਧ ਕੇ ਕੁਝ ਵੀ ਨਹੀਂ। ਅਗਿਆਨਤਾ ਬਸ ਉਸ ਹੀਰੇ ਤੇ ਪੈਰ ਰੱਖ ਕੇ ਵੀ ਅੱਗੇ ਲੰਘ ਸਕੀਦਾ ਹੈ ਜਾਂ ਜਾਈਦਾ ਹੈ। ਗਿਆਨ ਹੀ ਪ੍ਰਗਟ ਕਰਦਾ ਕਿਸੇ ਵਸਤੂ ਨੂੰ, ਕਿਸੇ ਚੀਜ਼ ਦੀ ਹੋਂਦ ਨੂੰ। ਅਗਿਆਨਤਾ ਦੇ ਅਧੀਨ ਬਹੁਤ ਕੁਛ ਹੁੰਦਿਆਂ ਹੋਇਆਂ ਵੀ ਕੁਝ ਵੀ ਨਹੀਂ ਇਸ ਧਰਤੀ ਦੇ ਉੱਤੇ। ਕਹੀਏ ਵੀ ਆਦਿ ਕਾਲ ਤੋਂ ਪਰਮਾਤਮਾ ਨੇ ਬਹੁਤ ਕੁਝ ਪੈਦਾ ਕੀਤਾ ਹੋਇਆ, ਵੱਖ ਵੱਖ ਰੂਪਾਂ ਦੇ ਵਿੱਚ ਬਹੁਤ ਅਹਿਮ ਚੀਜ਼ਾਂ, ਕੀਮਤੀ ਵਸਤੂਆਂ ਪੈਦਾ ਕੀਤੀਆਂ ਹੋਈਆਂ ਨੇ। ਖਾਣਾ ਦੇ ਵਿੱਚੋਂ ਸੋਨਾ ਵੀ ਨਿਕਲਦਾ, ਲੋਹਾ ਵੀ ਨਿਕਲਦਾ, ਹੋਰ ਵੀ ਬਹੁਤ ਕੁਝ ਨਿਕਲਦਾ, ਧਾਤਾਂ ਨਿਕਲ ਰਹੀਆਂ ਨੇ। ਖਾਣਾ ਵਿੱਚ ਹੀਰੇ ਵੀ ਮਿਲ ਜਾਂਦੇ ਨੇ, ਸਮੁੰਦਰ ਵਿੱਚ ਹੀਰੇ ਮਿਲ ਜਾਂਦੇ ਨੇ, ਇਹ ਤੇ ਸਧਾਰਨ ਗੱਲ ਹੈ। ਵੀ ਜਿਉਂ ਜਿਉਂ ਮਨੁੱਖ ਨੂੰ ਇਹਨਾਂ ਚੀਜ਼ਾਂ ਦੀ ਕੀਮਤ ਸਮਝ ਆਈ, ਗਿਆਨ ਹੋਇਆ ਵੀ ਇਹ ਬੜੀਆਂ ਕੀਮਤੀ ਨੇ, ਇਹਨਾਂ ਦਾ ਬਾਜ਼ਾਰ ਵਿੱਚ ਮੁੱਲ ਪੈਣਾ ਸ਼ੁਰੂ ਹੋ ਗਿਆ, ਤੇ ਸਹਿਜੇ ਸਹਿਜੇ ਇਹਨਾਂ ਚੀਜ਼ਾਂ ਨੂੰ ਮਨੁੱਖ ਨੇ ਇਕੱਠਾ ਕੀਤਾ। ਜਿਉਂ ਜਿਉਂ ਇਹਨਾਂ ਬਾਰੇ ਗਿਆਨ ਹੋਇਆ, ਥੋੜ੍ਹਾ ਜਿਹਾ ਹੋਰ ਅੱਗੇ ਆਈਏ, ਪਦਾਰਥ ਦੀ ਖੋਜ ਸ਼ੁਰੂ ਕੀਤੀ ਮਨੁੱਖ ਨੇ, ਵੀ ਪਦਾਰਥ ਵਿੱਚ ਬਹੁਤ ਕੁਝ ਹੈ। ਮੈਂ ਇਸ ਤਰ੍ਹਾਂ ਬੇਨਤੀ ਕਰਦਾ ਹੁੰਦਾ ਵੀ ਜਿਹੜੀ ਰੋਜ਼ੀ ਹੈ ਨਾ, ਰੋਜ਼ੀ ਮੀਨਜ ਲੋੜ ਹੈ ਸਾਡੀ ਜ਼ਿੰਦਗੀ ਦੀ, ਭੋਜਨ ਦੀ ਲੋੜ ਹੈ, ਕੱਪੜੇ ਦੀ ਲੋੜ ਹੈ, ਹੋਰ ਬੜੀਆਂ ਲੋੜਾਂ ਨੇ। ਇਹ ਰੋਜ਼ੀ ਜਿਹੜੀ ਹੈ ਮਨੁੱਖ ਨੂੰ ਖੋਜੀ ਬਣਾਉਂਦੀ ਹੈ। ਲੋੜ ਕਾਢ ਦੀ ਮਾਂ ਹੈ, ਇਹੀ ਕਿਹਾ ਜਾਂਦਾ ਨਾ। ਐਸੇ ਤਰ੍ਹਾਂ ਦੁਨੀਆਂ ਦੇ ਅੰਦਰ ਜਿੰਨਾ ਵੀ ਮਨੁੱਖ ਨੇ ਤਰੱਕੀ ਕੀਤੀ, ਕਹਿ ਲਓ ਮੂਵ ਹੋਇਆ ਅੱਗੇ ਆਪਣੀ ਜ਼ਿੰਦਗੀ ਵਿੱਚ, ਮੁੱਖ ਲੋੜ ਤੇ ਇਹਦੀ ਰੋਜ਼ੀ ਉਹ ਸੀ। ਰੋਜ਼ੀ ਹੀ ਸਾਨੂੰ ਭਾਰਤ ਤੋਂ, ਪੰਜਾਬ ਤੋਂ ਚੁੱਕ ਕੇ ਇਹਨਾਂ ਦੇਸ਼ਾਂ ਵਿੱਚ ਲੈ ਆਈ ਹੈ, ਹੋਰ ਕੋਈ ਵੱਡਾ ਕਾਰਨ ਨਹੀਂ, ਰੋਜ਼ੀ ਹੀ ਕਾਰਨ ਹੈ। ਰੋਜ਼ੀ ਮਨੁੱਖ ਨੂੰ ਖੋਜੀ ਬਣਾਉਂਦੀ ਹੈ ਵੀ ਮੇਰੀ ਲੋੜ ਕਿੱਥੋਂ ਪੂਰੀ ਹੋਣੀ ਹੈ। ਇਸ ਵਿਰਤੀ ਨੇ ਮਨੁੱਖ ਨੂੰ ਖੋਜ ਵੱਲ ਤੋਰਿਆ ਵੀ ਅੱਗੇ ਕੁਛ ਵੇਖੀਏ, ਕੁਛ ਹੋਰ ਹੋਵੇਗਾ, ਹੋਰ ਖੋਜੀਏ, ਕੁਛ ਹੋਰ ਮਿਲੇਗਾ। ਖੋਜਦਿਆਂ ਖੋਜਦਿਆਂ ਮਨੁੱਖ ਨੇ ਪਦਾਰਥ ਨੂੰ ਆਪਣੇ ਅਨੁਕੂਲ ਕਰ ਲਿਆ, ਆਪਣੇ ਅਕੋਰਡਿੰਗ ਕਰ ਲਿਆ ਹੈ। ਸਹਿਜੇ ਸਹਿਜੇ ਤੱਤਾਂ ਦੀ ਵਰਤੋਂ ਕਰਦਿਆਂ ਕਰਦਿਆਂ ਅੱਜ ਆਧੁਨਿਕ ਮਸ਼ੀਨੀ ਯੁੱਗ ਦੇ ਵਿੱਚ ਮਨੁੱਖ ਜਿਉਂ ਰਿਹਾ, ਕੰਪਿਊਟਰ ਯੁੱਗ ਵਿੱਚ ਜਿਉਂ ਰਿਹਾ, ਸੈਟੇਲਾਈਟ ਵਿੱਚ ਜਿਉਂ ਰਿਹਾ, ਸਾਰੀ ਪਦਾਰਥ ਦੀ ਖੋਜ ਹੈ। ਅਰ ਕਰਨ ਵਾਲਾ ਮਨੁੱਖ ਹੈ। ਜਿਉਂ ਜਿਉਂ ਇਹਦੇ ਗਿਆਨ ਦਾ ਵਾਧਾ ਹੁੰਦਾ ਗਿਆ, ਇਹਨੂੰ ਸਮਝ ਆ ਗਈ ਵੀ ਇਹ ਵਸਤੂਆਂ ਇਸ ਤਰ੍ਹਾਂ ਵਰਤੀਆਂ ਜਾ ਸਕਦੀਆਂ ਨੇ। ਪੈਟਰੋਲੀਅਮ ਪਦਾਰਥ ਧਰਤੀ ਵਿੱਚ ਪਹਿਲਾਂ ਵੀ ਸੀ, ਪਰ ਮਨੁੱਖ ਨੂੰ ਨਹੀਂ ਸੀ ਪਤਾ ਵੀ ਇਹਦੀ ਵਰਤੋਂ ਕਰ ਲਵਾਂ ਜਾਂ ਕਿਸ ਤਰ੍ਹਾਂ ਵਰਤੋਂ ਕਰਾਂ। ਗਿਆਨ ਦਾ ਪ੍ਰਕਾਸ਼ ਹੋਇਆ, ਸੋਝੀ ਹੋਈ, ਇਹਨੇ ਪਦਾਰਥ ਦੀ ਖੋਜ ਕਰਦਿਆਂ ਕਰਦਿਆਂ ਉਹਨਾਂ ਨੂੰ ਵਰਤਣਾ ਸ਼ੁਰੂ ਕੀਤਾ। ਸਹਿਜੇ ਸਹਿਜੇ ਪਦਾਰਥ ਨੂੰ ਆਪਣੇ ਅਨੁਕੂਲ ਕਰ ਲਿਆ, ਅਧੀਨ ਕਰ ਲਿਆ। ਇਹਦੀ ਉਦਾਹਰਣ ਲੈ ਲਈਏ,
ਪਾਣੀ ਦਾ ਉੱਪਰ ਜਾਣਾ ਸੁਭਾਅ ਨਹੀਂ, ਭੌਤਿਕ ਨਿਯਮ ਹੈ ਨਾ ਵੀ ਪਾਣੀ ਨਿਮਾਣ ਵੱਲ ਜਾਂਦਾ ਹੈ, ਕਦੇ ਉਚਾਈ ਵੱਲ ਨਹੀਂ ਜਾਂਦਾ। ਲੋੜ ਸੀ ਪਾਣੀ ਦੀ ਉਚਾਈ ਵਿੱਚ, ਮਨੁੱਖ ਨੇ ਆਪਣਾ ਢੰਗ ਵਰਤਿਆ, ਪ੍ਰੈਸ਼ਰ ਦੇ ਨਾਲ ਕਿਸੇ ਵੀ ਢੰਗ ਦੇ ਨਾਲ ਪਾਣੀ ਨੂੰ ਉਚਾਈ ਵੱਲ ਲੈ ਗਿਆ ਅਤੇ ਲਿਜਾ ਕੇ ਆਪਣੇ ਲੋੜ ਅਨੁਸਾਰ ਵਰਤਣਾ ਸ਼ੁਰੂ ਕੀਤਾ। ਪਹਿਲਾਂ ਖੂਹਾਂ ਵਿੱਚੋਂ ਚੁੱਕਿਆ ਪਾਣੀ ਖੇਤਾਂ ਵਿੱਚ ਲੈ ਗਿਆ, ਲੋੜਾਂ ਲਈ ਵਰਤਿਆ। ਅੱਜ ਦੇ ਸਮੇਂ ਦੇ ਵਿੱਚ ਇਸ ਤਕਨੀਕ ਦੀ ਹੋਰ ਵਧੀਆ ਵਰਤੋਂ ਕਰਕੇ ਉੱਚੀਆਂ ਟੈਂਕੀਆਂ ਵਿੱਚ ਪਾਣੀ ਪਾ ਲਿਆ, ਟੈਂਕ ਭਰ ਲਏ ਵੱਡੇ ਵੱਡੇ, ਉਹਦੇ ਪ੍ਰੈਸ਼ਰ ਨੂੰ ਮੁੜ ਕੇ ਦੁਬਾਰਾ ਵਰਤ ਲਿਆ, ਪਾਣੀ ਨੂੰ ਆਪਣੇ ਅਨੁਕੂਲ ਕਰ ਲਿਆ ਹੈ ਵੀ ਪਾਣੀ ਮਨੁੱਖ ਦੀ ਮਰਜ਼ੀ ਮੁਤਾਬਕ ਚੱਲੇਗਾ, ਆਪਣੀ ਮਰਜ਼ੀ ਨਾਲ ਨਹੀਂ। ਗੱਲ ਅੱਗ ਦੀ ਕਰੀਏ, ਅੱਗ ਨੂੰ ਵੀ ਮਨੁੱਖ ਨੇ ਕੰਟਰੋਲ ਕਰ ਲਿਆ, ਆਪਣੀ ਆਗਿਆ ਵਿੱਚ ਲੈ ਆਂਦਾ, ਅੱਗ ਨੂੰ ਸਿਲੰਡਰਾਂ ਵਿੱਚ ਵੀ ਭਰ ਲਿਆ। ਅੱਜ ਪਾਈਪ ਲਾਈਨਾਂ ਦੇ ਰਾਹੀਂ ਅੱਗ ਤੁਹਾਡੀ ਰਸੋਈ ਤੱਕ ਪਹੁੰਚ ਰਹੀ ਹੈ ਵੱਖ ਵੱਖ ਢੰਗਾਂ ਦੇ ਨਾਲ। ਪਦਾਰਥ ਤੱਤ ਆਪਣੇ ਅਨੁਕੂਲ ਕੀਤੇ, ਹਵਾ ਵੀ ਆਪਣੇ ਅਨੁਕੂਲ ਕਰ ਲਈ ਹੈ। ਹਵਾ ਕਿੰਨੀ ਕੁ ਠੰਡੀ ਹੋਵੇ, ਕਿੰਨੀ ਕੁ ਗਰਮ ਹੋਵੇ, ਜਿਹੋ ਜਿਹੀ ਮੇਰੀ ਲੋੜ ਹੈ ਉਹੋ ਜਿਹੀ ਹਵਾ ਹੋਣੀ ਚਾਹੀਦੀ ਹੈ। ਅੱਜ ਸਾਡੇ ਘਰਾਂ ਦੇ ਜਾਂ ਇਮਾਰਤਾਂ ਦੇ ਅੰਦਰ ਕਿੰਨੇ ਕੁ ਤਾਪਮਾਨ ਵਿੱਚ ਹਵਾ ਚਾਹੀਦੀ ਹੈ ਅਸੀਂ ਓਨੀ ਕੁ ਰੱਖਦੇ ਹਾਂ, ਕੰਟਰੋਲ ਵਿੱਚ ਹੈ। ਪਦਾਰਥ ਮਨੁੱਖ ਦੀ ਸੇਵਾ ਕਰ ਰਿਹਾ ਹੈ, ਤੱਤ ਮਨੁੱਖ ਦੀ ਸੇਵਾ ਕਰ ਰਹੇ ਨੇ, ਪਰ ਇਹਦੇ ਪਿੱਛੇ ਜੋ ਮੁੱਖ ਕਰਮ ਹੈ, ਵੱਡੀ ਖੇਡ ਹੈ, ਉਹ ਹੈ ਗਿਆਨ ਦੀ। ਗਿਆਨ ਦੇ ਨਾਲ ਹੀ ਤੱਤ ਕਾਬੂ ਵਿੱਚ ਆਏ ਨੇ, ਗਿਆਨ ਦੇ ਨਾਲ ਹੀ ਇਹ ਤੱਤ ਮਨੁੱਖ ਦੀ ਸੇਵਾ ਵਿੱਚ ਲੱਗ ਗਏ ਨੇ, ਪਦਾਰਥ ਮਨੁੱਖ ਦੀ ਸੇਵਾ ਵਿੱਚ ਲੱਗ ਗਏ ਨੇ। ਅਨੇਕਾਂ ਜੀਵਾਂ ਨੂੰ ਵੀ ਗਿਆਨ ਦੇ ਨਾਲ ਮਨੁੱਖ ਨੇ ਆਪਣੇ ਵੱਸ ਕੀਤਾ ਹੈ। ਉਦਾਹਰਣ ਵਜੋਂ ਹਾਥੀ ਬਹੁਤ ਤਾਕਤ ਵਾਲਾ ਹੈ, ਪਰ ਮਨੁੱਖੀ ਗਿਆਨ ਨੇ, ਗਿਆਨ ਪ੍ਰਕਾਸ਼ ਨੇ ਹਾਥੀ ਨੂੰ ਮਨੁੱਖ ਦੇ ਵੱਸ ਪਾ ਦਿੱਤਾ, ਆਗਿਆਕਾਰੀ ਬਣ ਕੇ ਕੰਮ ਕਰ ਰਿਹਾ ਹੈ। ਘੋੜੇ ਦੀ ਤਾਕਤ ਬਹੁਤ ਹੈ, ਦੁਨੀਆ ਵਿੱਚ ਵੱਡੀ ਤਾਕਤ ਮੰਨੀ ਜਾਂਦੀ ਹੈ, ਇਸੇ ਕਰਕੇ ਕਿਸੇ ਮਸ਼ੀਨ ਦੀ ਪਾਵਰ, ਕਿਸੇ ਮੋਟਰ ਦੀ ਪਾਵਰ ਗੁਰੂ ਪਿਆਰਿਓ ਹੋਰਸ ਪਾਵਰ ਕਹਿ ਕੇ ਮੰਨੀ ਜਾਂਦੀ ਹੈ, ਵੱਡੀ ਤਾਕਤ ਹੈ ਘੋੜੇ ਦੀ। ਪਰ ਮਨੁੱਖ ਦੀ ਆਗਿਆ ਵਿੱਚ ਚੱਲ ਪੈਂਦਾ ਘੋੜਾ ਵੀ। ਕਈ ਖਤਰਨਾਕ ਜੀਵ ਵੀ ਮਨੁੱਖ ਦੇ ਹੁਕਮ ਵਿੱਚ ਆ ਜਾਂਦੇ ਨੇ, ਸ਼ੇਰਾਂ ਨੂੰ ਪਿੰਜਰੇ ਵਿੱਚ ਪਾ ਲਿਆ, ਸੱਪ ਨੂੰ ਪਟਾਰੀ ਵਿੱਚ ਪਾ ਲਿਆ, ਬਹੁਤ ਕੁਛ ਤੁਸੀਂ ਵੇਖਦੇ ਹੋ। ਇਹ ਮਨੁੱਖ ਦਾ ਗਿਆਨ ਹੈ ਜਿਹਨੇ ਇਹਨਾਂ ਜੀਵਾਂ ਦੇ ਵਿੱਚੋਂ ਵੀ ਕੁਛ ਪ੍ਰਗਟ ਕਰ ਲਿਆ, ਤੱਤਾਂ ਦੇ ਵਿੱਚੋਂ ਵੀ ਪ੍ਰਗਟ ਕਰ ਲਿਆ। ਸੋ ਗੱਲ ਤੇ ਗਿਆਨ ਤੇ ਖੜੀ ਹੈ, ਗਿਆਨ ਨਹੀਂ ਤੇ ਕੁਛ ਵੀ ਨਹੀਂ, ਗਿਆਨ ਹੈ ਸਭ ਕੁਝ ਹੈ। ਗਿਆਨ ਨਹੀਂ ਹੀਰਾ ਕੱਚ ਹੈ, ਗਿਆਨ ਹੈ ਹੀਰਾ ਹੀਰਾ ਹੈ, ਬਸ ਇੰਨਾ ਕੇ ਭੇਦ ਸਮਝਣ ਦੀ ਲੋੜ ਹੈ। ਸੋਚੀ ਗਿਆਨ, ਇੱਥੇ ਹੀ ਮੈਂ ਇੱਕ ਹੋਰ ਬੇਨਤੀ ਕਰਦਿਆਂ, ਸਿਮਰਤੀ ਤੇ ਸੋਚੀ ਦੋ ਚੀਜ਼ਾਂ ਨੇ। ਸਿਮਰਤੀ ਤਾਂ ਤੁਸੀਂ ਸਮਝਦੇ ਹੋਵੋਗੇ, ਸਿਮਰਨ ਜਾਣੀ ਕਿ ਯਾਦ ਅਸਤ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇੰਗਲਿਸ਼ ਵਿੱਚ ਮੈਮਰੀ ਕਹਿ ਦਿੰਦੇ ਹਾਂ। ਇੱਕ ਮੈਮਰੀ ਹੈ, ਸਿਮਰਤੀ ਹੈ, ਇੱਕ ਸੋਝੀ ਹੈ ਜਾਣੀ ਕਿ ਗਿਆਨ ਹੈ। ਦੋ ਚੀਜ਼ਾਂ ਤੇ ਨਿਰਭਰ ਹੈ ਵਾਹਿਗੁਰੂ ਦੀ ਪ੍ਰਾਪਤੀ। ਸਵੇਰੇ ਦਾਸ ਨੇ ਬੇਨਤੀ ਕੀਤੀ ਸੀ ਵੀ ਪਰਮਾਤਮਾ ਦੇ ਨਾਲੋਂ ਸਾਡੀ ਦੂਰੀ ਇਸ ਤਰ੍ਹਾਂ ਨਹੀਂ ਵੀ ਪਰਮਾਤਮਾ ਇੱਥੋਂ ਇੰਨੀ ਦੂਰ ਹੈ, ਹਜ਼ਾਰਾਂ ਕਿਲੋਮੀਟਰ ਦੂਰ ਹੈ, ਇਸ ਤਰ੍ਹਾਂ ਦੀ ਦੂਰੀ ਵਾਹਿਗੁਰੂ ਦੇ ਪ੍ਰਤੀ ਨਹੀਂ ਹੈ। ਕਿਉਂ ਨਹੀਂ? ਕਿਉਂਕਿ ਉਹ ਸਰਬ ਵਿਆਪਕ ਹੈ, ਹਰ ਸਮੇਂ ਹਰ ਥਾਂ ਹੈ,
ਇਹ ਦੂਰੀ ਬਣੇ ਨਹੀਂ ਸਕਦੀ ਹੈ। ਪਰਮਾਤਮਾ ਦੇ ਨਾਲੋਂ ਨਾ ਤੇ ਸਾਡੀ ਕਹੀਏ ਵੀ ਭੂਗੋਲਿਕ ਦੂਰੀ ਹੈ, ਸਥਾਨਕ ਦੂਰੀ ਹੈ, ਤੇ ਨਾ ਹੀ ਗੁਰਮੁਖੋ ਸਮੇਂ ਦੀ ਦੂਰੀ ਹੈ। ਸਮੇਂ ਦੀ ਦੂਰੀ ਕਿਸ ਤਰ੍ਹਾਂ ਹੁੰਦੀ ਹੈ? ਅਸੀਂ ਕਹਿ ਸਕਦੇ ਹਾਂ ਵੀ ਫਲਾਣਾ ਵਿਅਕਤੀ ਅੱਜ ਤੋਂ ਇੰਨੇ ਸਾਲ ਪਹਿਲਾਂ ਹੋਇਆ, ਫਲਾਣਾ ਅਵਤਾਰੀ ਪੁਰਸ਼ 5000 ਸਾਲ ਪਹਿਲਾਂ ਹੋਇਆ, 2000 ਸਾਲ ਪਹਿਲਾਂ ਹੋਇਆ, ਇਤਿਹਾਸਕ। ਇਹ ਦੂਰੀ ਬਣ ਗਈ, ਕਿੰਨੀਆਂ ਸਦੀਆਂ ਦਾ ਫਾਸਲਾ ਹੈ। ਸਮਾਂ ਵੀ ਇੱਕ ਡਿਸਟੈਂਸ ਹੈ, ਸਮਾਂ ਵੀ ਇੱਕ ਦੂਰੀ ਹੈ। ਸਮੇਂ ਦੀ ਦੂਰੀ ਉਹ ਹੁੰਦੀ ਹੈ, ਕਈ ਵਾਰੀ ਅਸੀਂ ਬੱਸ ਪਕੜਨ ਵਾਸਤੇ ਤੁਰੇ ਘਰੋਂ, 2-4 ਸੈਕਿੰਡ ਦਾ ਸਮਾਂ ਅਸੀਂ ਲੇਟ ਹੋ ਗਏ ਅਤੇ ਬੱਸ ਨਿਕਲ ਗਈ, ਉਹਨੇ ਦੂਰੀ ਵਧਾ ਦਿੱਤੀ ਹੋਰ ਵੀ। 4-5 ਸੈਕਿੰਡ ਦੀ ਜਾਂ 10 ਸੈਕਿੰਡ ਦੀ ਦੂਰੀ ਨੇ ਕਹੀਏ ਵੀ ਅੱਧੇ ਘੰਟੇ ਦੀ ਦੂਰੀ ਵਧਾ ਦਿੱਤੀ ਹੈ। ਇਹ ਸਮੇਂ ਦੀ ਦੂਰੀ ਵੀ ਬੜੀ ਭਿਆਨਕ ਹੁੰਦੀ ਹੈ। ਫਿਰ ਯਾਦ ਕਰਵਾ ਦਿਆਂ, ਦੋ ਦੂਰੀਆਂ, ਇੱਕ ਸਮੇਂ ਦੀ ਦੂਰੀ, ਇੱਕ ਭੂਗੋਲਿਕ ਜਾਂ ਸਥਾਨਕ ਦੂਰੀ। ਇਹ ਦੋਵੇਂ ਦੂਰੀਆਂ ਪਰਮਾਤਮਾ ਦੇ ਪ੍ਰਤੀ ਲਾਗੂ ਨਹੀਂ ਹੁੰਦੀਆਂ। ਕਿਉਂ? ਪਰਮਾਤਮਾ ਸਰਵ ਵਿਆਪਕ ਹੈ ਅਤੇ ਪਰਮਾਤਮਾ ਹਰ ਸਮੇਂ ਹੈ। ਵਾਹਿਗੁਰੂ ਇਹ ਨਹੀਂ ਕਿ ਪਹਿਲਾਂ ਹੁੰਦਾ ਸੀ। ਸਭ ਤੋਂ ਪੁਰਾਤਨ ਜਾਂ ਆਦਿ ਵਾਹਿਗੁਰੂ ਹੈ। ਦੂਸਰ ਆਨ ਨ ਅਵਰ ਪੁਰਖ ਪੌਰਾਤਨ ਸੁਣੀਏ। ਪੁਰਾਤਨ ਬਹੁਤ ਹੈ, ਪਰ ਇਹ ਨਹੀਂ ਵੀ ਕੇਵਲ ਪੁਰਾਤਨ ਸੀ, ਉਦੋਂ ਸੀ, ਅੱਜ ਨਹੀਂ ਹੈ। ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕਉ ਤੂੰ ਕਦ ਕਾ। ਇਹ ਥੋੜੋ ਕਹਿ ਸਕਦਾ ਵੀ ਇਹ ਸਦੀ ਵਿੱਚ ਹੋਇਆ ਪਰਮਾਤਮਾ, ਵਾਹਿਗੁਰੂ ਉਦੋਂ ਹੁੰਦਾ ਸੀ, ਨਹੀਂ। ਉਹ ਅੱਜ ਵੀ ਹੈ ਅਤੇ ਅੱਗੋਂ ਵੀ ਹੋਵੇਗਾ। ਇਸ ਕਰਕੇ ਸਮੇਂ ਦਾ ਵੀ ਡਿਸਟੈਂਸ, ਸਮੇਂ ਦੀ ਵੀ ਦੂਰੀ ਪਰਮਾਤਮਾ ਨਾਲ ਨਹੀਂ ਬਣਦੀ। ਦੋ ਦੂਰੀਆਂ ਹਨ ਜੋ ਪਰਮਾਤਮਾ ਨਾਲੋਂ ਸਾਡੀਆਂ ਬਣੀਆਂ ਹੋਈਆਂ ਨੇ। ਇੱਕ ਦੂਰੀ ਹੈ ਸਿਮਰਤੀ ਦੀ, ਇੱਕ ਦੂਰੀ ਹੈ ਸੋਝੀ ਦੀ, ਗਿਆਨ ਦੀ। ਅਗਿਆਨ ਵਿੱਚ ਪਰਮਾਤਮਾ ਨਹੀਂ ਹੈ, ਹੁੰਦਿਆਂ ਹੋਇਆਂ ਵੀ ਨਹੀਂ। ਮੈਂ ਫਿਰ ਯਾਦ ਕਰਵਾ ਦਿਆਂ, ਹੀਰੇ ਦਾ ਗਿਆਨ ਹੈ ਤੇ ਹੀਰਾ ਹੈ, ਨਹੀਂ ਤੇ ਕੱਚ ਹੈ। ਵਾਹਿਗੁਰੂ ਦਾ ਗਿਆਨ ਹੈ ਤੇ ਵਾਹਿਗੁਰੂ ਹੈ, ਨਹੀਂ ਤੇ ਨਹੀਂ ਉਹ ਹੈ। ਦੂਸਰਾ ਸਿਮਰਤੀ ਜਾਣੀ ਕਿ ਮੈਮਰੀ, ਇਹ ਦੂਰੀ ਵੀ ਪਰਮਾਤਮਾ ਦੇ ਨਾਲੋਂ ਸਾਡੀ ਬਣੀ ਹੋਈ ਹੈ। ਜੇ ਤੇ ਕੋਈ ਚੀਜ਼ ਯਾਦ ਦੇ ਅੰਦਰ ਹੈ ਫਿਰ ਤੇ ਹੈ, ਅਗਰ ਭੁੱਲ ਗਈ ਤੇ ਫਿਰ ਨਹੀਂ ਹੈ। ਮੈਂ ਉਦਾਹਰਣ ਦਿੰਦਾ ਹੁੰਦਾ ਅਕਸਰ ਵੀ ਕਈ ਵਾਰੀ ਬਹੁਤ ਸਾਡੀ ਕਲੋਜ਼ ਚੀਜ਼ ਅਸੀਂ ਰੱਖ ਕੇ ਭੁੱਲ ਗਏ। ਕਈ ਵਾਰੀ ਐਸਾ ਹੁੰਦਾ ਤੁਹਾਡੇ ਨਾਲ ਵਾਪਰਦਾ ਹੋਵੇਗਾ ਵੀ ਕਾਰ ਦੀ ਜਿਹੜੀ ਚਾਬੀ ਹੈ ਕੀ ਹੈ ਨਾ, ਆਪ ਹੀ ਰੱਖ ਦਿੱਤੀ ਘਰ ਜਾ ਕੇ। ਰੂਟੀਨ ਵਿੱਚ ਜਿੱਥੇ ਰੱਖਦਾ ਸੀ ਉਹਦੀ ਥਾਂ ਤੇ ਭੁਲੇਖੇ ਨਾਲ ਕਿਤੇ ਹੋਰ ਰੱਖ ਬੈਠਿਆ, ਤੇ ਜਦੋਂ ਚੱਲਣ ਲੱਗਿਆ ਲੋੜ ਪਈ ਉਹ ਚਾਬੀ ਆਪਣੇ ਟਿਕਾਣੇ ਤੇ ਨਹੀਂ ਹੈ, ਤੇ ਫਿਰ ਲੱਭਦਾ ਫਿਰਦਾ ਵੀ ਮੈਂ ਇੱਥੇ ਹੀ ਰੱਖਦਾ ਹਰ ਰੋਜ਼, ਅੱਜ ਚਾਬੀ ਕਿਉਂ ਨਹੀਂ ਮਿਲ ਰਹੀ। ਪੁੱਛਦਾ ਪਰਿਵਾਰ ਨੂੰ, ਤੁਸੀਂ ਤਾਂ ਨਹੀਂ ਵੇਖੀ। ਹੁਣ ਉਹ ਚਾਬੀ ਤੇ ਹੈ ਪਰ ਘਰ ਦੇ ਵਿੱਚ ਹੈ, ਫਰਕ ਕੀ ਹੈ? ਮੈਮਰੀ ਦੇ ਵਿੱਚ ਨਹੀਂ ਹੈ, ਸਿਮਰਤੀ ਦੇ ਵਿੱਚ ਨਹੀਂ ਹੈ ਵੀ ਰੱਖੀ ਕਿੱਥੇ ਗਈ ਹੈ। ਪਰਮਾਤਮਾ ਹੈ, ਹਰ ਸਮੇਂ ਹੈ, ਪਰ ਦੂਰੀ ਕੀ ਹੈ? ਸਾਡੀ ਸਿਮਰਤੀ ਵਿੱਚ ਨਹੀਂ, ਸਾਡੀ ਮੈਮਰੀ ਵਿੱਚ ਨਹੀਂ, ਸਾਡੀ ਯਾਦ ਵਿੱਚ ਨਹੀਂ। ਭੁੱਲ ਜਾਂਦੇ ਹਾਂ ਅਸੀਂ, ਜਾਂ ਕਹਿ ਲਈਏ ਭੁੱਲਣਾ ਹੀ ਪਰਮਾਤਮਾ ਤੋਂ ਦੂਰੀ ਹੈ, ਅਗਿਆਨਤਾ ਹੀ ਪਰਮਾਤਮਾ ਤੋਂ ਦੂਰੀ ਹੈ, ਹੋਰ ਦੂਰੀ ਕੋਈ ਨਹੀਂ ਹੈ। ਜਿਸ ਦਿਨ ਸਾਨੂੰ ਗਿਆਨ ਹੋ ਗਿਆ ਅਤੇ ਸਾਨੂੰ ਸਿਮਰਨ ਪੈਦਾ ਹੋ ਗਿਆ, ਉਹਦੀ ਯਾਦ ਬਣ ਗਈ ਅੰਦਰ, ਫਿਰ ਗੁਰਮੁਖੋ ਵਾਹਿਗੁਰੂ ਹੀ ਸਭ ਪਾਸੇ ਹੈ, ਸਭ ਕੁਝ ਹੈ। ਅੱਜ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਵਿਸ਼ੇ ਨੂੰ ਆਧਾਰ ਬਣਾ ਕੇ ਅੱਜ ਦਾ ਜੋ ਕਵਿਤ ਉਚਾਰਨ ਕੀਤਾ ਹੈ, ਗਿਆਨ ਤੇ ਗਿਆਨ ਪ੍ਰਕਾਸ਼।
ਅਕਸਰ ਕਈ ਵਾਰੀ ਜ਼ਿਕਰ ਕਰਨਾ ਜਾਂ ਤੁਸੀਂ ਸੁਣਿਆ ਹੋਵੇਗਾ ਵਿਦਵਾਨ ਪੁਰਸ਼ਾਂ ਦੇ ਕੋਲੋਂ, ਗਿਆਨ ਪ੍ਰਕਾਸ਼ ਹੈ ਅਤੇ ਅਗਿਆਨਤਾ ਹਨੇਰਾ ਹੈ। ਇਸੇ ਕਰਕੇ ਸਤਿਗੁਰੂ ਨੇ ਜਿੱਥੇ ਵੀ ਜ਼ਿਕਰ ਕੀਤਾ, ਜਹ ਗਿਆਨ ਪ੍ਰਕਾਸ਼ ਅਗਿਆਨ ਮਿਟੰਤ, ਇਹ ਦੋਵੇਂ ਆਪਸ ਵਿੱਚ ਵਿਰੋਧੀ ਨੇ। ਜਿਨ੍ਹਾਂ ਚੀਜ਼ਾਂ ਦਾ ਵਿਰੋਧ ਹੋਵੇ ਉਹ ਇੱਕ ਸਮੇਂ ਇਕੱਠੀਆਂ ਨਹੀਂ ਹੁੰਦੀਆਂ। ਦੋ ਬੰਦਿਆਂ ਦਾ ਵਿਰੋਧ ਹੋਵੇ ਇਕੱਠੇ ਬੈਠਣ ਨੂੰ ਤਿਆਰ ਨਹੀਂ, ਕਿਉਂਕਿ ਉਹਨਾਂ ਦਾ ਵਿਰੋਧ ਹੈ, ਸੁਭਾਅ ਨਹੀਂ ਮਿਲਦੇ, ਆਪਸ ਵਿੱਚ ਔਰਾ ਨਹੀਂ ਮਿਲਦਾ। ਦੋ ਚੀਜ਼ਾਂ ਦਾ ਵਿਰੋਧ ਹੋਵੇ, ਗਰਮੀ ਸਰਦੀ ਆਪਾਂ ਵਿਰੋਧੀ ਨੇ, ਇਕੱਠੇ ਨਹੀਂ ਹੁੰਦੇ। ਤੁਸੀਂ ਜ਼ਿੰਦਗੀ ਵਿੱਚ ਕਦੇ ਵੀ ਇਹ ਸ਼ਬਦ ਨਹੀਂ ਕਿਹਾ ਹੋਣਾ ਵੀ ਅੱਜ ਗਰਮੀ ਬੜੀ ਹੈ, ਪਸੀਨਾ ਆ ਰਿਹਾ ਅਤੇ ਠੰਡ ਵੀ ਲੱਗ ਰਹੀ ਹੈ, ਕਿਉਂਕਿ ਦੋਵੇਂ ਇਕੱਠੇ ਹੋ ਹੀ ਨਹੀਂ ਸਕਦੇ। ਇੱਕ ਸਮੇਂ ਜਾਂ ਪਸੀਨਾ ਹੀ ਆਏਗਾ, ਗਰਮੀ ਉਹ ਲੱਗੇਗੀ, ਜਾਂ ਫਿਰ ਠੰਡ ਹੀ ਲੱਗੇਗੀ, ਇਕੱਠੇ ਹੋ ਹੀ ਨਹੀਂ ਸਕਦੇ। ਸੁਭਾਅ ਵਿਰੋਧੀ ਨੇ, ਜਦੋਂ ਇਹ ਚੀਜ਼ਾਂ ਵਿਰੋਧੀ ਹੋਣ, ਕੋਈ ਪਦਾਰਥ ਵਿਰੋਧੀ ਹੋਣ, ਸੁਭਾਅ ਦੇ ਪੱਖ ਤੋਂ, ਗੁਣਾਂ ਦੇ ਪੱਖ ਤੋਂ, ਉਹ ਕਦੇ ਵੀ ਇਕੱਠੇ ਨਹੀਂ ਹੁੰਦੇ। ਮਨੁੱਖੀ ਸੁਭਾਅ ਨਹੀਂ ਰਲਦੇ, ਇਕੱਠੇ ਨਹੀਂ ਹੁੰਦੇ। ਰਿਸ਼ਤਾ ਬਹੁਤ ਨੇੜੇ ਦਾ, ਪਤੀ ਪਤਨੀ ਦਾ ਹੈ, ਪਰ ਰਿਸ਼ਤਾ ਚੁਣਨ ਲੱਗਿਆਂ ਕਿਤੇ ਸੁਭਾਅ ਵਿੱਚ ਫਰਕ ਰਹਿ ਗਿਆ, ਗੁਣ ਨਾ ਮੇਲ ਖਾਧੇ, ਉਹ ਵੀ ਦੂਰੀਆਂ ਬਣ ਜਾਂਦੀਆਂ ਨੇ। ਇਸ ਲਈ ਗੁਣਾਂ ਦੀ ਸਾਂਝ, ਸੁਭਾਅ ਦੀ ਸਾਂਝ ਜਿਹੜੀ ਹੈ ਉਹੀ ਏਕਤਾ ਹੈ। ਫਿਰ ਦੁਹਰਾ ਦਿਆਂ, ਹਨੇਰਾ ਤੇ ਪ੍ਰਕਾਸ਼ ਵਿਰੋਧੀ ਸੁਭਾਅ ਰੱਖਦੇ ਨੇ, ਲੱਛਣ ਵਿਰੋਧੀ ਨੇ, ਕਦੇ ਇਕੱਠੇ ਨਹੀਂ ਹੁੰਦੇ। ਇੱਕ ਨੁਕਤਾ ਹੋਰ ਕਹਿ ਦਿਆਂ, ਹਨੇਰੇ ਦਾ ਕੋਈ ਕੇਂਦਰ ਬਿੰਦੂ ਨਹੀਂ ਹੈ, ਜਦਕਿ ਪ੍ਰਕਾਸ਼ ਦਾ ਕੋਈ ਨਾ ਕੋਈ ਕੇਂਦਰ ਬਿੰਦੂ ਹੈ। ਪ੍ਰਕਾਸ਼ ਕਿਸੇ ਚੀਜ਼ ਵਿੱਚੋਂ ਪ੍ਰਗਟ ਹੋ ਰਿਹਾ, ਪ੍ਰਕਾਸ਼ ਸੂਰਜ ਵਿੱਚੋਂ ਪ੍ਰਗਟ ਹੋ ਰਿਹਾ, ਚੰਦਰਮਾ ਵਿੱਚੋਂ ਪ੍ਰਗਟ ਹੋ ਰਿਹਾ, ਤਾਰਿਆਂ ਵਿੱਚੋਂ ਪ੍ਰਗਟ ਹੋ ਰਿਹਾ। ਗੁਰਮੁਖ ਪਿਆਰਿਓ, ਪ੍ਰਕਾਸ਼ ਅੱਗ ਵਿੱਚੋਂ ਪ੍ਰਗਟ ਹੋ ਰਿਹਾ। ਪ੍ਰਕਾਸ਼ ਅੱਜ ਦੇ ਸਮੇਂ ਬਿਜਲਈ ਯੰਤਰਾਂ ਦੇ ਵਿੱਚੋਂ ਵੀ ਪ੍ਰਗਟ ਹੋ ਰਿਹਾ, ਬੱਲਬ ਟਿਊਬਾਂ ਦੇ ਵਿੱਚ, ਤੇ ਪ੍ਰਕਾਸ਼ ਹੀਰੇ ਵਰਗੇ ਚਮਕਦੇ ਪੱਥਰਾਂ ਵਿੱਚੋਂ ਵੀ ਪ੍ਰਗਟ ਹੋ ਜਾਂਦਾ ਹੈ। ਕੋਹਿਨੂਰ ਹੀਰਾ, ਜਿਹੜਾ ਸਾਡੇ ਸਿੱਖ ਇਤਿਹਾਸ ਦਾ ਅਹਿਮ ਹੀਰਾ, ਤੇ ਦੱਸਦੇ ਨੇ ਵੀ ਕਿਸੇ ਸਮੇਂ ਇਹ ਔਰੰਗਜ਼ੇਬ ਕੋਲ ਸੀ, ਤੇ ਔਰੰਗਜ਼ੇਬ ਇਹਦੀ ਰੋਸ਼ਨੀ ਵਿੱਚ ਕੁਰਾਨ ਪੜਿਆ ਕਰਦਾ ਸੀ। ਕੁਝ ਵੀ ਹੋਵੇ, ਹੀਰੇ ਵਿੱਚ ਪ੍ਰਕਾਸ਼ ਹੈ, ਪ੍ਰਗਟ ਹੋ ਰਿਹਾ ਉਹਦੇ ਵਿੱਚੋਂ। ਪ੍ਰਕਾਸ਼ ਦੀਆਂ ਕਿਰਨਾਂ ਵੀ ਨੇ, ਪ੍ਰਕਾਸ਼ ਇੱਕ ਥਾਂ ਤੋਂ ਦੂਜੀ ਥਾਂ ਤੇ ਚੱਲ ਕੇ ਜਾਂਦਾ ਹੈ ਕਿਰਨਾਂ ਦੇ ਰਾਹੀਂ। ਪਰ ਯਾਦ ਰੱਖਣਾ, ਹਨੇਰੇ ਦਾ ਕੋਈ ਕੇਂਦਰ ਬਿੰਦੂ ਨਹੀਂ, ਹਨੇਰੇ ਦੀ ਕੋਈ ਦਿਸ਼ਾ ਨਹੀਂ ਵੀ ਕਿਸ ਦਿਸ਼ਾ ਵਿੱਚੋਂ ਆਉਂਦਾ। ਸੂਰਜ ਹਰ ਰੋਜ਼ ਅਸੀਂ ਪੂਰਬ ਵਾਲੇ ਪਾਸੇ ਪ੍ਰਗਟ ਹੁੰਦਾ ਵੇਖਦੇ ਹਾਂ, ਪਰ ਹਨੇਰਾ ਕਿਸੇ ਪਾਸਿਓਂ ਪ੍ਰਗਟ ਨਹੀਂ ਹੋ ਰਿਹਾ ਵੀ ਇਸ ਦਿਸ਼ਾ ਵਿੱਚੋਂ ਆ ਰਿਹਾ, ਕਿਉਂਕਿ ਉਹ ਚੱਲ ਕੇ ਨਹੀਂ ਆਉਂਦਾ। ਇਹਨੂੰ ਹੁਣ ਕਹਿ ਲਈਏ ਵੀ ਪ੍ਰਕਾਸ਼ ਦੀ ਗੈਰ ਹਾਜ਼ਰੀ ਜਿੱਥੇ ਹੋ ਜਾਵੇ ਨਾ, ਉੱਥੇ ਹਨੇਰਾ ਆਪਣੇ ਆਪ ਹੈ। ਪ੍ਰਕਾਸ਼ ਨਹੀਂ ਹਨੇਰਾ ਹੈ, ਪ੍ਰਕਾਸ਼ ਹੈ ਹਨੇਰਾ ਨਹੀਂ ਹੈ। ਸਾਡੇ ਹਿਰਦੇ ਦੀ ਹਾਲਤ ਵੀ ਇਹੀ ਹੈ, ਗਿਆਨ ਨਹੀਂ ਹੈ, ਆਪਣੇ ਆਪ ਅਗਿਆਨਤਾ ਦਾ ਹਨੇਰਾ ਹੈ। ਗਿਆਨ ਪ੍ਰਗਟ ਹੋ ਗਿਆ, ਹਨੇਰਾ ਨਹੀਂ ਹੈ, ਅਗਿਆਨਤਾ ਦੂਰ ਹੋ ਗਈ ਹੈ। ਸੋ ਗਿਆਨ ਦੇ ਪ੍ਰਕਾਸ਼ ਨਾਲ, ਗੁਰੂ ਅੰਗਦ ਦੇਵ ਸਾਹਿਬ ਦਾ ਵਚਨ ਇੱਥੇ ਯਾਦ ਕਰ ਲਈਏ, ਦੀਵਾ ਬਲੈ ਅੰਧੇਰਾ ਜਾਏ। ਜਦੋਂ ਰੋਸ਼ਨੀ ਦਾ ਕੋਈ ਸਾਧਨ ਬਲਦਾ, ਦੀਵਾ ਬਲਬ ਟਿਊਬ ਜਗਦੀ ਹੈ ਨਾ, ਹਨੇਰਾ ਦੂਰ ਹੋ ਜਾਂਦਾ। ਇਸੇ ਤਰ੍ਹਾਂ ਕਹਿੰਦੇ ਵੇਦ ਪਾਠ, ਗਿਆਨ ਦੇ ਗ੍ਰੰਥ ਪੜ੍ਹੀਏ, ਸਿੱਖਾ ਤੂੰ ਗੁਰਬਾਣੀ ਪੜ੍ਹ, ਮਤ ਪਾਪਾਂ ਖਾਏ। ਇਹ ਜਿਹੜੀ ਮਤ ਹੈ, ਅਗਿਆਨਤਾ ਬਸ ਪਾਪਾਂ ਨਾਲ ਭਰੀ ਪਈ ਹੈ, ਇਹਨਾਂ ਨੂੰ ਦੂਰ ਕਰ ਦਿੰਦਾ ਗੁਰੂ ਦਾ ਗਿਆਨ, ਪ੍ਰਕਾਸ਼ ਹੋ ਜਾਂਦਾ ਗੁਰੂ ਦੇ ਗਿਆਨ ਦਾ ਹਿਰਦੇ ਦੇ ਅੰਦਰ। ਅੱਜ ਭਾਈ ਸਾਹਿਬ ਕਹਿੰਦੇ ਵੀ ਇਸ ਤਰ੍ਹਾਂ ਇਹ ਗਿਆਨ ਦੀ ਖੇਡ ਹੈ ਕੁਛ, ਤੇ ਜੇਕਰ
ਗਿਆਨ ਪ੍ਰਕਾਸ਼ ਅੰਦਰ ਪ੍ਰਗਟ ਹੋ ਜਾਵੇ ਹਿਰਦੇ ਦੇ ਅੰਦਰ। ਹੁਣ ਹਿਰਦਾ ਹੀ ਕੋਠੜੀ ਮੰਨੋ ਹੈ, ਅੰਦਰ ਸਭ ਕੁਛ ਹੈ ਪਰ ਅਗਿਆਨਤਾ ਦੇ ਹਨੇਰੇ ਵਿੱਚ ਦਿਸਦਾ ਕੱਖ ਵੀ ਨਹੀਂ। ਇੱਕ ਥਾਂ ਪੰਚਮ ਪਾਤਸ਼ਾਹ ਦੇ ਵਚਨ ਆਉਂਦੇ ਨੇ, ਕਹਿੰਦੇ ਅੰਧਿਆਰੇ ਦੀਪਕ ਚਾਹੀਏ। ਅੰਦਰਲੀ ਵਸਤੂ ਜਾਣੀ ਕਿ ਨਾਮ ਦੀ ਖੋਜ, ਪਰਮਾਤਮਾ ਦੀ ਖੋਜ, ਇਹਨੂੰ ਖੋਜਣ ਵਾਸਤੇ ਦੀਪਕ ਚਾਹੀਦਾ, ਗੁਰੂ ਦੇ ਗਿਆਨ ਦਾ, ਸ਼ਬਦ ਦਾ ਪ੍ਰਕਾਸ਼। ਅੰਧਿਆਰੇ ਦੀਪਕ ਚਾਹੀਏ ਤਾਂ ਵਸਤ ਅਗੋਚਰ ਲਹੀ ਹੈ। ਛੁਪੀ ਹੋਈ, ਅਲੋਪ ਹੋਈ ਵਸਤੂ ਹਨੇਰੇ ਵਿੱਚ, ਅਗਿਆਨਤਾ ਵਿੱਚ, ਉਹ ਗਿਆਨ ਪ੍ਰਕਾਸ਼ ਰਾਹੀਂ ਲੱਭ ਜਾਂਦੀ ਹੈ। ਕਮਰੇ ਵਿੱਚ ਪਦਾਰਥ ਬਹੁਤ ਹੈ, ਹਨੇਰਾ ਹੈ, ਨਹੀਂ ਦਿਸਦਾ। ਪ੍ਰਕਾਸ਼ ਹੋਇਆ, ਸਾਰੇ ਪਦਾਰਥ ਇੱਕੋ ਸਮੇਂ ਦਿਸ ਪਏ ਨੇ, ਕਿੱਥੇ ਕੀ ਪਿਆ। ਅੰਦਰ ਵਾਹਿਗੁਰੂ ਹੈ, ਅਗਿਆਨਤਾ ਦੇ ਹਨੇਰੇ ਵਿੱਚ ਨਹੀਂ ਦਿਸਦਾ, ਗਿਆਨ ਦਾ ਪ੍ਰਕਾਸ਼ ਹੋਇਆ, ਅੰਦਰੋਂ ਹੀ ਵਾਹਿਗੁਰੂ ਮਿਲ ਪਿਆ ਹੈ। ਸਤਿਗੁਰੂ ਇੱਕ ਥਾਂ ਇਹ ਵੀ ਤੇ ਕਹਿ ਰਹੇ ਨਾ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼। ਅਗਿਆਨਤਾ ਦਾ ਹਨੇਰਾ ਵਿਨਾਸ਼ ਹੋ ਜਾਂਦਾ ਹੈ, ਸਤਿਗੁਰੂ ਕਿਰਪਾ ਕਰਨ। ਸੋ ਆਓ, ਭਾਈ ਸਾਹਿਬ ਨੇ ਕੁਛ ਉਦਾਹਰਨਾਂ ਨਾਲ ਲਈਆਂ ਨੇ, ਕੁਛ ਦ੍ਰਿਸ਼ਟਾਂਤਾਂ ਦੀ ਵਰਤੋਂ ਕੀਤੀ ਹੈ। ਸ਼ੁਰੂ ਕਰਦੇ ਨੇ ਗੱਲ, ਕਹਿੰਦੇ ਭਾਂਜਨ ਕੈ ਜੈਸੇ ਕੋ ਦੀਪ ਕੈ ਦੁਰਾਏ ਰੱਖੈ, ਮੰਦਰ ਮੈਂ ਅਛਤ ਹੀ ਦੂਸਰੋ ਨਾ ਜਾਨੀ। ਕਹਿੰਦੇ ਪਰਮਾਤਮਾ ਦੇ ਪ੍ਰਤੀ ਮਨੁੱਖ ਦੀ ਹਾਲਤ ਇਸ ਤਰ੍ਹਾਂ ਦੀ ਹੋਈ ਹੋਈ ਹੈ ਵੀ ਜਿਵੇਂ ਕਿਸੇ ਨੇ ਦੀਵਾ ਤੇ ਜਗਾਇਆ ਹੋਇਆ। ਹੁਣ ਪੁਰਾਤਨ ਦੀਵਿਆਂ ਵੱਲ ਥੋੜਾ ਧਿਆਨ ਦਿਓ, ਭਾਵੇਂ ਅੱਜ ਦਾ ਕੋਈ ਬੱਲਬ ਹੀ ਕਹਿ ਲਓ, ਦੀਵਾ ਤੇ ਹੈ ਪਰ ਕਿਸੇ ਵਸਤੂ ਨਾਲ ਢੱਕ ਦਿੱਤਾ ਗਿਆ। ਦੀਵੇ ਦੇ ਉੱਪਰ ਕੁਛ ਇਸ ਢੰਗ ਦਾ ਪਰਦਾ ਪਾ ਦਿੱਤਾ, ਕੋਈ ਮਨ ਨੂੰ ਭਾਂਡਾ ਮੂੰਹ ਦਾ ਮਾਰ ਦਿੱਤਾ, ਜਗਦਾ ਦੀਵਾ, ਬੱਲਬ ਤੇ ਜਗਦਾ ਹੈ ਪਰ ਉੱਪਰੋਂ ਕਵਰ ਕਰ ਦਿੱਤਾ ਕਿਸੇ ਚੀਜ਼ ਨਾਲ। ਹੁਣ ਇਹ ਨਹੀਂ ਕਿ ਦੀਵਾ ਨਹੀਂ ਹੈ, ਇਹ ਨਹੀਂ ਕਿ ਪ੍ਰਕਾਸ਼ ਨਹੀਂ ਹੈ, ਪਰ ਪ੍ਰਕਾਸ਼ ਢੱਕ ਕੇ ਰੱਖਿਆ ਹੋਇਆ ਹੈ। ਉਹ ਢੱਕੇ ਹੋਏ ਦੀਵੇ ਕਾਰਨ ਅੰਦਰਲਾ ਪਦਾਰਥ ਫਿਰ ਨਹੀਂ ਦਿਸਦਾ, ਕਮਰੇ ਵਿੱਚ ਅਜੇ ਵੀ ਹਨੇਰਾ ਹੈ। ਮੰਦਰ ਮੈਂ ਅਛਤ ਹੀ ਦੂਸਰੋ ਨਾ ਜਾਨੀ, ਕਮਰੇ ਦੇ ਅੰਦਰ, ਘਰ ਦੇ ਅੰਦਰ ਦੂਸਰੇ ਦਾ ਪਤਾ ਹੀ ਨਹੀਂ ਲੱਗਦਾ, ਕਿਉਂਕਿ ਦੀਵਾ ਤੇ ਢੱਕ ਰੱਖਿਆ। ਜੋ ਪੈ ਰਖਵਈਆ ਪੁੰਨ ਪ੍ਰਗਟ ਪ੍ਰਗਾਸ ਕਰੈ, ਤੇ ਜਿਹਨੇ ਰੱਖਿਆ ਦੀਵਾ ਉਹਨੂੰ ਪਤਾ ਹੈ, ਤੇ ਉਹ ਦੀਵੇ ਦੇ ਉੱਤੋਂ ਪਰਦਾ ਚੁੱਕ ਦੇਵੇ, ਭਾਂਡਾ ਚੁੱਕ ਦੇਵੇ, ਉਸੇ ਸਮੇਂ ਪ੍ਰਕਾਸ਼ ਨੇ ਪ੍ਰਗਟ ਹੋ ਜਾਣਾ। ਗੱਲ ਅੰਦਰਲੀ ਕਹੀ ਹੈ, ਸਮਝਣ ਦੀ ਕੋਸ਼ਿਸ਼ ਕਰਿਓ। ਵਾਹਿਗੁਰੂ ਦੀ ਜੋਤ ਹੈ, ਆਪਾਂ ਪੜ੍ਹਦੇ ਵੀ ਹਰ ਰੋਜ਼ ਹੀ ਹਾਂ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ। ਇੱਥੋਂ ਤੱਕ ਸਧਾਰਨ ਜਾਣਕਾਰੀ ਹੈ ਵੀ ਜੋਤ ਹੈ ਅੰਦਰ, ਉਹਦਾ ਹੀ ਚਾਨਣ ਸਾਰਿਆਂ ਵਿੱਚ ਹੈ। ਫਿਰ ਪੜ੍ਹਦਿਆਂ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ। ਇਹ ਜਾਣਕਾਰੀ। ਪਰ ਅਗਲਾ ਗੁਰੂ ਕਿਰਪਾ ਦੀ ਗੱਲ ਹੈ, ਗੁਰ ਸਾਖੀ ਜੋਤ ਪ੍ਰਗਟ ਹੋਏ। ਜਿਸਨੇ ਦੀਵਾ ਜਗਾਇਆ ਸੀ ਉਹਨੂੰ ਪਤਾ ਸੀ ਵੀ ਦੀਵਾ ਟਕਿਆ ਹੋਇਆ, ਉਹਨੇ ਦੀਵੇ ਦਾ ਕਵਰ ਚੁੱਕ ਦਿੱਤਾ, ਲਾ ਦਿੱਤਾ, ਪ੍ਰਕਾਸ਼ ਪ੍ਰਗਟ ਹੋਇਆ। ਜਿਸ ਵਾਹਿਗੁਰੂ ਨੇ ਸਾਡੇ ਅੰਦਰ ਜੋਤ ਜਗਾਈ ਹੈ, ਉਹਨੂੰ ਪਤਾ ਵੀ ਅੰਦਰ ਜੋਤ ਹੈ ਪਰ ਪਰਦੇ ਵਿੱਚ ਹੈ, ਪਰਦਾ ਕਿਹੜਾ ਹੈ। ਭਾ ਪੀਰੀ ਕੇ ਪਾਪਤ ਪਾਦਰ ਪਾਰ ਦੋ ਦੂਰ ਦੇਸ ਨਿਕਟਾਇਓ। ਹਉਮੈ ਦਾ ਪਰਦਾ ਅੰਦਰ ਤਣਿਆ ਹੋਇਆ ਹੈ, ਉਹ ਪਰਦੇ ਦੇ ਕਾਰਨ ਉਹ ਢੱਕਿਆ ਹੋਇਆ। ਇੱਕ ਪਾਸਾ ਜਿਸ ਪਾਸੇ ਜੋਤ ਹੈ ਕਹਿ ਲਓ, ਉਸ ਪਾਸੇ ਪਰਦਾ ਲੱਗ ਗਿਆ, ਦੂਜੇ ਪਾਸੇ ਹਨੇਰਾ। ਤੇ ਉਹ ਪਰਦੇ ਦੇ ਕਾਰਨ, ਧਨ ਪਿਰਕਾ ਇੱਕ ਹੀ ਸੰਗ ਬਾਸਾ ਵਿੱਚ ਹਉਮੈ ਪੀਤ ਕਰਾਰੀ। ਸੋ ਪਰਦੇ ਦੇ ਕਾਰਨ ਉਹ ਅੰਦਰਲੀ ਜੋਤ ਪ੍ਰਗਟ ਨਹੀਂ ਹੋਈ।
ਜਿਸ ਵਾਹਿਗੁਰੂ ਨੇ ਜੋਤ ਜਗਾਈ ਹੋਈ ਹੈ ਕਿਤੇ ਉਹਦੀ ਸਰਨ ਵਿੱਚ ਆਈਏ, ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਤੇ, ਫਿਰ ਉਹ ਸਤਿਗੁਰੂ ਪਰਦਾ ਚੁੱਕ ਦਿੰਦੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਪਰਦਾ ਹਟਾਉਂਦੇ ਨੇ, ਉਹ ਦੀਵੇ ਦੇ ਉੱਤੋਂ ਭਾਂਡਾ ਚੁੱਕਣ ਵਾਲੀ ਗੱਲ ਹੈ, ਉਹ ਬੱਲਬ ਦੇ ਉੱਤੋਂ ਕਵਰ ਲਾਉਣ ਵਾਲੀ ਗੱਲ ਹੈ। ਤੇ ਭਾਈ ਸਾਹਿਬ ਕਹਿੰਦੇ ਉਸੇ ਵੇਲੇ ਪ੍ਰਕਾਸ਼ ਪ੍ਰਗਟ ਹੋ ਗਿਆ, ਗੁਰ ਸਾਖੀ ਜੋਤ ਪ੍ਰਗਟ ਹੋਏ। ਪ੍ਰਗਟ ਸ਼ਬਦ, ਮੈਂ ਅਕਸਰ ਬੇਨਤੀ ਕਰਦਾ ਹੁੰਦਾ ਵੀ ਕਿਸੇ ਸ਼ਬਦ ਦੀ ਪੂਰੀ ਪਰਿਭਾਸ਼ਾ ਨੂੰ ਗਹਿਰਾਈ ਵਿੱਚ ਸਮਝਣਾ ਨਾ, ਉਹਦਾ ਆਪੋਜਿਟ ਸ਼ਬਦ ਜ਼ਰੂਰ ਵਿਚਾਰਨਾ ਚਾਹੀਦਾ, ਵਿਰੋਧੀ ਸ਼ਬਦ ਜ਼ਰੂਰ ਧਿਆਨ ਵਿੱਚ ਲੈਣਾ ਚਾਹੀਦਾ। ਪ੍ਰਗਟ ਦਾ ਵਿਰੋਧੀ ਸ਼ਬਦ ਹੈ ਗੁਪਤ। ਗੁਪਤ ਉਸ ਵਸਤੂ ਵਾਸਤੇ ਵਰਤਿਆ ਜਾਂਦਾ, ਚੀਜ਼ ਵਾਸਤੇ ਵਰਤਿਆ ਜਾਂਦਾ ਜਿਹਦੀ ਹੋਂਦ ਹੈ ਪਰ ਸਾਹਮਣੇ ਨਹੀਂ ਹੈ। ਜਿਹਦੀ ਹੋਂਦ ਹੁੰਦਿਆਂ ਸਾਹਮਣੇ ਨਹੀਂ ਉਹਨੂੰ ਕਿਹਾ ਜਾਂਦਾ ਗੁਪਤ, ਜੋ ਸਾਹਮਣੇ ਪ੍ਰਤੱਖ ਹੈ ਉਹ ਪ੍ਰਗਟ ਹੈ। ਸੋ ਇਸੇ ਤਰ੍ਹਾਂ ਗੁਰ ਸਾਖੀ ਜੋਤ ਪ੍ਰਗਟ ਹੋਏ, ਜਿਹੜੀ ਜੋਤ ਗੁਪਤ ਹੋਈ ਸੀ ਪਰਦੇ ਦੇ ਕਾਰਨ, ਹੋਮੇ ਦੇ ਪਰਦੇ ਨੇ ਟਕੀ ਹੋਈ ਸੀ, ਗੁਰੂ ਸਾਹਿਬ ਨੇ ਪਰਦਾ ਲਾਇਆ ਤੇ ਜੋਤ ਨੂੰ ਪ੍ਰਗਟ ਕਰ ਦਿੱਤਾ, ਅੰਦਰ ਪ੍ਰਕਾਸ਼ ਕਰ ਦਿੱਤਾ। ਹੁਣ ਅੰਦਰ ਜਦੋਂ ਪ੍ਰਕਾਸ਼ ਹੋਇਆ ਫਿਰ ਅੰਦਰਲੇ ਪਦਾਰਥ ਵੀ ਨਜ਼ਰ ਆਏ। ਅੰਦਰਲੇ ਕਿਹੜੇ ਪਦਾਰਥ ਨੇ? ਗੁਣਾ ਰੂਪੀ ਪਦਾਰਥ। ਜਪਜੀ ਸਾਹਿਬ ਤੇ ਪੜ੍ਹਦੇ ਆ ਨਾ ਸਾਰੇ, ਜਿਹੜੇ ਨਹੀਂ ਪੜ੍ਹਦੇ ਉਹ ਵੀ ਪੜ੍ਹ ਲਿਆ ਕਰੋ। ਮਤ ਵਿੱਚ ਰਤਨ ਜਵਾਹਰ ਮਾਣਿਕ, ਅੰਦਰ ਵਾਹਿਗੁਰੂ ਨੇ ਰਤਨ ਜਵਾਹਰ ਮਾਣਕ ਰੱਖੇ ਹੋਏ ਨੇ, ਪਰ ਪ੍ਰਗਟ ਉਦੋਂ ਹੁੰਦੇ ਨੇ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰੂ ਦੀ ਇੱਕ ਸਿੱਖਿਆ ਧਾਰਨ ਕਰ ਲਈਏ, ਇਹ ਮਾਣਕ ਪ੍ਰਗਟ ਹੋ ਜਾਂਦੇ ਨੇ, ਸ਼ੁਭ ਗੁਣ ਪ੍ਰਗਟ ਹੋ ਜਾਂਦੇ ਨੇ। ਵੈਸੇ ਤੇ ਬਾਹਰਲੇ ਮਾਣਕ ਵੀ ਅੰਦਰੋਂ ਹੀ ਪ੍ਰਗਟ ਹੁੰਦੇ ਨੇ, ਬਾਹਰਲੀ ਜੋ ਮਾਇਆ ਹੈ ਪਦਾਰਥ ਹੈ ਨਾ, ਇਹ ਵੀ ਅੰਦਰੋਂ ਪ੍ਰਗਟ ਹੁੰਦੀ ਹੈ। ਕੋਈ ਡਾਕਟਰ ਹੈ, ਉਹਨੇ ਅੰਦਰਲੀ ਐਨਰਜੀ ਨੂੰ ਵਰਤਿਆ। ਵਿਗਿਆਨੀਆਂ ਦਾ ਮੰਨਣਾ ਵੀ ਡਾਕਟਰ ਤਕਰੀਬਨ ਆਪਣੇ ਬ੍ਰੇਨ ਦੀ 10% ਊਰਜਾ ਵਰਤਦਾ, 8-10%, ਤੇ ਆਮ ਬੰਦਾ 2% ਹੀ ਵਰਤਦਾ। ਆਮ ਬੰਦੇ ਦੀ 98% ਊਰਜਾ ਅਜੇ ਬਾਕੀ ਪਈ ਹੈ ਜੋ ਬਿਨਾਂ ਵਰਤਿਆਂ ਹੀ ਜ਼ਿੰਦਗੀ ਲੰਘ ਜਾਂਦੀ ਹੈ। ਡਾਕਟਰ ਵਗੈਰਾ ਲੋਕ ਜਾਂ ਸਾਇੰਟਿਸਟ ਲੋਕ ਨੇ ਇਹ ਜ਼ਿਆਦਾ ਵਰਤ ਲੈਂਦੇ ਨੇ, 8-10% ਤੱਕ ਪਹੁੰਚ ਜਾਂਦੇ ਨੇ, 90% ਉਹਨਾਂ ਦੀ ਵੀ ਬਕਾਇਆ ਪਈ ਹੈ। ਜਿਹੜੇ ਸੰਤ ਪੁਰਸ਼ ਨੇ, ਰੂਹਾਨੀਅਤ ਨਾਲ ਜੁੜੇ ਹੋਏ ਨੇ, ਬੰਦਗੀ ਨਾਲ ਜੁੜੇ ਹੋਏ ਨੇ, ਉਹ ਵੀ 8-10% ਤੱਕ ਚਲੇ ਜਾਂਦੇ ਨੇ। ਅੰਦਰ ਬਹੁਤ ਵੱਡਾ ਭੰਡਾਰ ਹੈ ਊਰਜਾ ਦਾ, ਐਨਰਜੀ ਦਾ, ਗਿਆਨ ਦਾ। ਗੱਲ ਵੱਖਰੀ ਹੈ ਵੀ ਕੋਈ ਵਰਤੋਂ ਕਿੰਨੀ ਕੁ ਕਰਦਾ ਹੈ। ਜਿਹੜੇ ਬਾਹਰਲੇ ਮਾਣਕ ਨੇ, ਹੀਰੇ ਨੇ ਜਾਂ ਕੀਮਤੀ ਚੀਜ਼ਾਂ ਨੇ ਜਾਂ ਮਾਇਆ ਹੈ ਨਾ, ਇਹਨੂੰ ਵੀ ਅੰਦਰੋਂ ਪ੍ਰਗਟ ਕੀਤਾ ਜਾ ਸਕਦਾ ਹੈ ਜੇ ਕੋਈ ਚਾਹੇ ਤਾਂ। ਕਰਨ ਵਾਲੇ ਕਰ ਲੈਂਦੇ ਨੇ। ਕਿਵੇਂ? ਪਹਿਲਾਂ ਸਧਾਰਨ ਬੇਨਤੀ ਕਰਦੇ ਹਾਂ, ਜਹਾਜ਼ ਬਾਹਰ ਨਹੀਂ ਬਣਿਆ, ਮਨੁੱਖ ਦੇ ਅੰਦਰੋਂ ਆਇਆ ਹੈ। ਅੰਦਰੋਂ ਗਿਆਨ ਆਇਆ ਵੀ ਉੱਡਿਆ ਵੀ ਜਾ ਸਕਦਾ, ਇਸ ਤਰ੍ਹਾਂ ਮਹਿਸੂਸ ਕੀਤਾ ਉਹ ਤੇ ਮਿਹਨਤ ਕੀਤੀ ਮਨੁੱਖ ਨੇ, ਪੀੜ੍ਹੀ ਦਰ ਪੀੜ੍ਹੀ ਅੱਗੇ ਤਰੱਕੀ ਕੀਤੀ, ਜਹਾਜ਼ ਬਣ ਗਿਆ। ਕੰਪਿਊਟਰ ਬਾਹਰ ਨਹੀਂ ਸੀ, ਮਨੁੱਖ ਦੇ ਅੰਦਰੋਂ ਨਿਕਲਿਆ। ਬਸ ਕੇਵਲ ਉਹਨਾਂ ਨੇ ਅੰਦਰਲੀ ਊਰਜਾ ਨੂੰ ਵਰਤ ਕੇ ਇਹ ਚੀਜ਼ਾਂ ਪ੍ਰਗਟ ਕੀਤੀਆਂ ਨੇ। ਸੋ ਕਹਿਣ ਦਾ ਭਾਵ, ਜੇ ਅੰਦਰਲੀ ਊਰਜਾ ਨੂੰ ਕੋਈ ਵਰਤੇ ਤੇ ਬਾਹਰਲੇ ਮਾਣਕ ਵੀ ਕੋਈ ਦੂਰ ਨਹੀਂ, ਬਾਹਰਲੇ ਮੋਤੀ ਵੀ ਕੋਈ ਦੂਰ ਨਹੀਂ, ਪਰ ਲੋੜ ਹੈ ਅੰਦਰਲੀ ਜੋ ਐਨਰਜੀ ਹੈ ਉਹਨੂੰ ਯੂਜ ਕਰਨ ਦੀ। ਐਸੇ ਤਰ੍ਹਾਂ ਗੁਰੂ ਪਾਤਸ਼ਾਹ ਦੀ ਰੋਸ਼ਨੀ ਵਿੱਚ ਆ ਕੇ, ਰਹਿਨਮਾਈ ਵਿੱਚ ਆ ਕੇ, ਅੰਦਰਲੀ ਊਰਜਾ ਨੂੰ ਜਿਹੜੇ ਸੰਤ ਪੁਰਸ਼ ਵਰਤਦੇ ਨੇ, ਉਹ ਭਾਈ ਅੰਦਰਲੇ ਮਾਣਕਾਂ ਨੂੰ ਪ੍ਰਗਟ ਕਰ ਲੈਂਦੇ ਨੇ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਕੰਡੀਸ਼ਨ ਹੈ, ਜੇ ਹੈ ਵੀ ਸਿੱਖਿਆ ਸੁਣਨੀ ਪੈਣੀ ਹੈ, ਸਿੱਖਿਆ ਕਮਾਉਣੀ ਪੈਣੀ ਹੈ। ਭਾਈ ਸਾਹਿਬ ਕਹਿੰਦੇ ਗੁਰੂ ਸਾਹਿਬ ਨੇ ਜਦੋਂ ਅੰਦਰਲੇ ਇਸ ਰੋਸ਼ਨੀ ਤੋਂ, ਜੋਤ ਤੋਂ ਪਰਦਾ ਚੁੱਕ ਦਿੱਤਾ, ਹਿਰਦੇ ਵਿੱਚ ਹੋਣਾ ਹੈ ਪ੍ਰਕਾਸ਼, ਫਿਰ ਅੰਦਰਲੇ ਸ਼ੁਭ ਗੁਣਾਂ ਰੂਪੀ ਸਾਰੇ ਹੀ ਪਦਾਰਥ ਨਜ਼ਰ ਆਉਣ ਲੱਗ ਪੈਣੇ ਨੇ, ਅੰਦਰੋਂ ਹੀ ਸਭ ਕੁਛ ਮਿਲੀ ਜਾਣਾ ਹੈ। ਜੋ ਪੈ
ਰਖਵਾਈਆ ਪੁੰਨ ਪ੍ਰਗਟ ਪ੍ਰਗਾਸ ਕਰੈ ਹਰੈ ਤਮ ਤਿਮਰ ਅਦੋਤ ਜੋਤ ਠਾਨਹੀ। ਅਗਿਆਨਤਾ ਦਾ ਹਨੇਰਾ ਜਦੋਂ ਦੂਰ ਕਰ ਦਿੱਤਾ ਸਤਿਗੁਰੂ ਨੇ, ਫਿਰ ਇਹ ਜੋਤ ਅੰਦਰੋਂ ਪ੍ਰਗਟ ਹੋ ਗਈ। ਸਕਲ ਸਮੱਗਰੀ ਗ੍ਰਹਿ ਪੇਖੀਐ ਪ੍ਰਤਸ਼ ਰੂਪ। ਹੁਣ ਅੰਦਰਲੀ ਜਿਹੜੀ ਗੁਣਾ ਰੂਪੀ ਸਮੱਗਰੀ ਹੈ, ਪਦਾਰਥ ਹੈ, ਫਿਰ ਪ੍ਰਤੱਖ ਨਜ਼ਰ ਆਉਣੇ ਸ਼ੁਰੂ ਹੁੰਦੇ ਨੇ, ਮਹਿਸੂਸ ਹੁੰਦੇ ਨੇ। ਗੁਰਮੁਖਾਂ ਨੂੰ ਪਤਾ ਇਸ ਗੱਲ ਦਾ, ਜਿੰਨਾ ਕੁ ਕਿਸੇ ਦਾ ਜੀਵਨ ਆ ਉਹਨਾਂ ਨੂੰ ਉਨਾ ਕੁ ਪਤਾ ਹੈ। ਮੈਂ ਉਮੀਦ ਕਰਦਾ ਵੀ ਤੁਹਾਡੇ ਵਿੱਚ ਕੋਈ ਗੁਰਮੁਖ ਹਸਤੀ ਬੈਠੀ ਹੋਵੇ, ਉਹਨੂੰ ਜ਼ਰੂਰ ਇਹ ਫੀਲਿੰਗ ਆਉਂਦੀ ਹੈ ਵੀ ਅੰਦਰ ਵੀ ਕੁਛ ਹੈ। ਅਤੇ ਉਹਨਾਂ ਨੂੰ ਪਹਿਚਾਣ ਆ ਗਈ, ਦੀਪਕ ਦਪਈਆ ਤੱਤ ਖਿੰਨ ਪਹਿਚਾਨ ਹੀ। ਉਹ ਅੰਦਰਲਾ ਦੀਵਾ ਜਗਿਆ ਅਤੇ ਤੱਤ ਛਿੰਨ ਦੇ ਵਿੱਚ ਹੀ ਉਹਨਾਂ ਨੇ ਸਭ ਕੁਝ ਪਹਿਚਾਣ ਲਿਆ। ਸਭ ਤੋਂ ਵੱਡਾ ਕੀ ਪਹਿਚਾਣਿਆ ਵੀ ਵਾਹਿਗੁਰੂ ਬਾਹਰ ਨਹੀਂ ਅੰਦਰ ਹੈ। ਇਹਨੂੰ ਇਸ ਤਰ੍ਹਾਂ ਕਹਿ ਲਈਏ, ਇਹ ਗੱਲ ਹੋਮੇ ਦੇ ਅਧੀਨ ਨਹੀਂ ਪਰ ਨਿਮਰਤਾ ਦੇ ਅਧੀਨ ਇਹ ਅਵਸਥਾ ਬਣਦੀ ਹੈ ਗੁਰਮੁਖਾਂ ਦੀ। ਉਹ ਕੀ ਹੁੰਦੀ ਹੈ? ਸਹਿਜੇ ਸਹਿਜੇ ਅਵਸਥਾ ਬਣਦੀ ਹੈ ਵੀ ਮੈਂ ਖੁਦ ਹੀ ਪਰਮਾਤਮਾ ਹਾਂ। ਇਸ ਕਰਕੇ ਬਹੁਤ ਸਾਰੇ ਜਿਹੜੇ ਪੂਰਨ ਗੁਰੂ ਦੇ ਲੜਨੀ ਸੀ ਲੱਗੇ, ਇਹਨਾਂ ਸਟੇਜਾਂ ਵਿੱਚ ਜਾ ਕੇ ਉਹਨਾਂ ਨੇ ਆਪਣੇ ਆਪ ਨੂੰ ਪਰਮਾਤਮਾ ਕਹਾਉਣਾ ਵੀ ਸ਼ੁਰੂ ਕਰ ਦਿੱਤਾ। ਪਰ ਜੇ ਪੂਰਨ ਗੁਰੂ ਦੀ ਰਹਿਨਮਾਈ ਹੋਵੇ, ਛਤਰ ਛਾਇਆ ਹੋਵੇ ਨਾ, ਉੱਥੇ ਜਾ ਕੇ ਸਤਿਗੁਰੂ ਫਿਰ ਮੈਂ ਨੂੰ ਮਾਰ ਕੇ ਵੀ ਮੈਂ ਪਰਮਾਤਮਾ ਨਹੀਂ, ਤੂੰ ਦੇ ਵਿੱਚ ਲੀਨ ਕਰਦੇ ਨੇ। ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਹੂੰ ਨੂੰ ਮਾਰ ਦਿੰਦੇ ਨੇ। ਨਹੀਂ ਭਾਈ, ਤੂੰ ਕੁਝ ਵੀ ਨਹੀਂ, ਵਾਹਿਗੁਰੂ ਸਭ ਕੁਛ ਹੈ। ਇਸ ਸਟੇਜ ਵਿੱਚ ਜਾ ਕੇ ਫਿਰ ਆਪੇ ਦੀ ਪਹਿਚਾਣ ਕਿ ਮੈਂ ਵਾਹਿਗੁਰੂ ਦੀ ਅੰਸ਼ ਹਾਂ, ਮੈਂ ਉਹਦਾ ਹੀ ਸਭ ਕੁਛ ਹਾਂ। ਤੇ ਆਖਰ ਵਿੱਚ ਕਹਿੰਦੇ, ਤੈਸੇ ਅਵ ਘੱਟ ਘੱਟ ਗੁਪਤ ਜੋਤੀ ਸਰੂਪ, ਗੁਰ ਉਪਦੇਸ਼ ਉਨਮਾਨ ਉਨਮਨੀ। ਗੁਰੂ ਦੇ ਉਪਦੇਸ਼ ਅਨੁਸਾਰ ਜਿਨ੍ਹਾਂ ਨੂੰ ਜ਼ਿੰਦਗੀ ਜਿਉਣੀ ਆ ਗਈ ਨਾ, ਉਹਨਾਂ ਨੂੰ ਫਿਰ ਇਹ ਦਾਤ ਪ੍ਰਾਪਤ ਹੁੰਦੀ ਹੈ, ਵਾਹਿਗੁਰੂ ਨੂੰ ਪ੍ਰਤੱਖ ਹਾਸਲ ਕਰ ਲੈਂਦੇ ਨੇ। ਪ੍ਰਤੱਖ ਕੀ ਹੁੰਦਾ? ਪਹਿਲਾਂ ਬੇਨਤੀ ਕੀਤੀ ਹੈ ਵੀ ਪ੍ਰਗਟ। ਸੋ ਪੰਜਵੇਂ ਪਾਤਸ਼ਾਹ ਨੇ ਕੁਛ ਭਗਤਾਂ ਦਾ ਜ਼ਿਕਰ ਕੀਤਾ, ਉਹਨਾਂ ਦੀ ਅਵਸਥਾ ਦਾ ਜ਼ਿਕਰ ਕੀਤਾ। ਉਹ ਸ਼ਬਦ ਆਪਾਂ ਥੋੜ੍ਹਾ ਜਿਹਾ ਧਿਆਨ ਵਿੱਚ ਲੈ ਲੈਂਦੇ ਹਾਂ। ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਉਹੀ ਨਾਮਦੇਵ ਜਿਹਨੂੰ ਅੱਧੀ ਦਮੜੀ ਦਾ ਸ਼ੀਂਬਾ ਕਹਿੰਦੇ ਸੀ ਵੀ ਇੰਨੀ ਕੁ ਇਹਦੀ ਔਕਾਤ ਹੈ, ਇੰਨੀ ਕੁ ਇਹਦੀ ਦਿਹਾੜੀ ਹੈ, ਫਿਰ ਉਹ ਲੱਖਾਂ ਦਾ ਹੋ ਗਿਆ। ਸਲੀਮ ਸ਼ਾਹ ਬਾਦਸ਼ਾਹ ਵਰਗੇ ਵੀ ਮੱਥਾ ਟੇਕ ਗਏ। ਕਹਿੰਦੇ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਹਾਰਾ ਭਇਓ ਗੁਨੀ ਗਹੀਰਾ। ਨੀਵੀਂ ਕੁਲ ਜੁਲਾਹਿਆਂ ਦੇ ਪਰਿਵਾਰ ਵਿੱਚ ਪੈਦਾ ਹੋਇਆ ਕਬੀਰ, ਜਿਹੜਾ ਤਨਣਾ ਬੁਨਣਾ ਹੀ ਕੰਮ ਸੀ, ਖੱਡੀਆਂ ਹੀ ਚਲਾਉਣਾ, ਉਹ ਵੀ ਗੁਣਾਂ ਦਾ ਖਜ਼ਾਨਾ ਹੋ ਗਿਆ। ਦੁਨੀਆਂ ਆ ਕੇ ਦਰਸ਼ਨ ਕਰਦੀ ਹੈ ਵੀ ਕਬੀਰ ਜੀ ਦੇ ਦਰਸ਼ਨ ਕਰ ਲਈਏ। ਇਸੇ ਤਰ੍ਹਾਂ ਰਵਿਦਾਸ ਟੁਭੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਮਰੇ ਪਸ਼ੂਆਂ ਦਾ ਚੰਮ ਲਾਉਣਾ, ਜੁੱਤੀਆਂ ਬਣਾਉਣੀਆਂ, ਗੰਢਣੀਆਂ, ਜਿਹਦਾ ਕੰਮ ਸੀ ਭਗਤ ਰਵਿਦਾਸ ਜੀ। ਕਹਿੰਦੇ ਉਹਦੀ ਕੀ ਅਵਸਥਾ ਬਣ ਗਈ? ਰਵਿਦਾਸ ਟੁਭੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਉਹਨੇ ਵੀ ਰੱਬ ਦੇ ਦੀਦਾਰ ਪਾ ਲਏ ਨੇ। ਚੌਥਾ ਭਗਤ ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਅਮੀਰ ਲੋਕਾਂ ਦੇ ਰਾਜੇ ਮਹਾਰਾਜਿਆਂ ਦੇ ਨਹੁੰ ਕੱਟ ਦੇਣੇ, ਮਾਲਸ਼ਾਂ ਕਰ ਦੇਣੀਆਂ, ਇਹ ਕੰਮ ਸੀ ਸੈਣ ਦਾ। ਹਿਰਦੈ ਬਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਜਦੋਂ ਹਿਰਦੇ ਵਿੱਚ ਵਾਹਿਗੁਰੂ ਪ੍ਰਗਟ ਹੋ ਗਿਆ, ਉਹ ਸੈਣ ਵੀ ਵੱਡੇ ਵੱਡੇ ਭਗਤਾਂ ਵਿੱਚ ਗਿਣਿਆ ਗਿਆ, ਉਸ ਕੈਟਾਗਰੀ ਵਿੱਚ ਆ ਗਿਆ। ਪੰਜਵਾਂ ਭਗਤ ਇਹ ਬਿਦ ਸੁਣ ਕੈ ਜਾ ਡਰੋ, ਉੱਪਰਲੇ ਚਾਰ ਕੁ ਭਗਤਾਂ ਦੀ ਮਹਿਮਾ ਸੁਣੀ ਵੀ ਭਗਤੀ ਦਾ ਵੀ ਕੋਈ ਗੁਣ ਹੈ, ਵਡਿਆਈ ਹੈ। ਇੱਕ ਜੱਟਾਂ ਦੇ ਪੁੱਤ ਨੂੰ ਵੀ ਖਿਆਲ ਬਣਿਆ ਵੀ ਮੈਂ ਵੀ ਭਗਤੀ ਕਰਾਂ। ਇਹ ਬਿਦ ਸੁਣ ਕੈ ਜਾਟ ਰੋ, ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ।
ਭਗਤ ਧੰਨਾ ਜੀ ਨੂੰ ਪ੍ਰਤੱਖ ਦਰਸ਼ਨ ਹੋਏ ਮੇਰੇ ਵਾਹਿਗੁਰੂ ਦੇ। ਸੁਣੀਆਂ ਹੋਣੀਆਂ ਸਾਖੀਆਂ ਤੁਸੀਂ, ਮਨੁੱਖਾ ਦੇਹੀ ਵਿੱਚ ਦਰਸ਼ਨ ਬਖਸ਼ੇ ਨੇ ਭਗਤ ਧੰਨਾ ਜੀ ਨੂੰ ਪਰਮਾਤਮਾ ਨੇ, ਭਗਤ ਨਾਮਦੇਵ ਜੀ ਨੂੰ ਵੀ ਪ੍ਰਤੱਖ ਦਰਸ਼ਨ ਬਖਸ਼ੇ ਨੇ। ਦੁੱਧ ਪਿਆਇਆ ਬੇਨਤੀਆਂ ਕਰ ਕਰਕੇ, ਆਖਿਆ ਦੁੱਧ ਪੀਓ ਗੋਬਿੰਦੇ ਰਾਏ, ਦੁੱਧ ਪੀਓ ਮੇਰਾ ਮਨ ਪਤਿਆਏ, ਨਾਹੇ ਤਾਂ ਘਰ ਕਾ ਬਾਪ ਰਸਾਏ। ਪਿਓ ਨੇ ਆਪਣੀ ਥਾਂ ਤੇ ਭੇਜਿਆ ਸੀ, ਭਰੋਸਾ ਸੀ ਪਰ ਬਣ ਗਿਆ। ਕਹਿੰਦੇ ਐ ਭਗਵਾਨ ਗੋਬਿੰਦ ਰਾਏ, ਦੁੱਧ ਪੀ ਲੈ ਮੇਰਾ, ਜੇ ਤੂੰ ਅੱਜ ਦੁੱਧ ਨਾ ਪੀਤਾ ਮੇਰਾ ਬਾਪੂ ਕੁੱਟੂਗਾ ਮੈਨੂੰ, ਨਾਹੇ ਤਾਂ ਘਰ ਕਾ ਬਾਪ ਰਸਾਏ। ਬੜੀ ਮਾਰ ਪਊਗੀ ਮੇਰੇ ਤੇ ਵੀ ਤੂੰ ਭਗਵਾਨ ਨੂੰ ਦੁੱਧ ਨਹੀਂ ਪਿਲਾ ਕੇ ਆਇਆ। ਲੱਗਿਆ ਰਿਹਾ ਆਖਰ ਨੂੰ ਪ੍ਰਤੱਖ ਮਨੁੱਖਾ ਦੇਹੀ ਵਿੱਚ ਵਾਹਿਗੁਰੂ ਨੇ ਪ੍ਰਗਟ ਹੋ ਕੇ ਭਗਤ ਨਾਮਦੇਵ ਦਾ ਦੁੱਧ ਪੀਤਾ। ਤੇ ਉੱਥੇ ਅੱਗੇ ਆਖਿਆ, ਕਹਿੰਦੇ ਦੁੱਧ ਪਿਆਏ ਭਗਤ ਘਰ ਗਿਆ, ਨਾਮੇ ਹਰ ਕਾ ਦਰਸ਼ਨ ਭਇਆ। ਪ੍ਰਤੱਖ ਦਰਸ਼ਨ, ਭਾਈ ਸਾਹਿਬ ਕਹਿੰਦੇ ਪ੍ਰਤੱਖ ਦੀਦਾਰ ਪ੍ਰਾਪਤ ਕਰ ਲੈਂਦੇ ਨੇ ਉਹ ਗੁਰਮੁਖ ਵਾਹਿਗੁਰੂ ਦੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਅੰਦਰੋਂ ਜੋਤ ਪ੍ਰਗਟ ਕਰ ਲੈਂਦੇ ਨੇ। ਇਹ ਰਹਿਮਤਾਂ ਕੀਤੀਆਂ ਨੇ ਸਤਿਗੁਰੂ ਪਾਤਸ਼ਾਹ ਨੇ ਗੁਰਸਿੱਖਾਂ ਦੇ ਉੱਤੇ, ਆਪਣੇ ਪਿਆਰਿਆਂ ਦੇ ਉੱਤੇ। ਸੋ ਗੁਰੂ ਪਿਆਰਿਓ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਕਿਰਪਾ ਕਰਨ, ਸੁਮਤ ਬਖਸ਼ਿਸ਼ ਕਰਨ, ਰਸਨਾ 'ਤੇ ਵਸਣ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਭੜੀ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਬਾਬਾ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦੇ ਢਾਡੀ ਜਥੇ ਨੂੰ ਕਿ ਉਹ ਆਪ ਜੀ ਨੂੰ ਗੁਰ ਇਤਿਹਾਸ ਤੇ 12 ਸਰਵਣ ਕਰਵਾਉਣ ਜੀ। ਆਪ ਜੀ ਗੁਰ ਇਤਿਹਾਸ ਤੇ 12 ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੇਕੇ ਜਵਾਨ ਹੋਏ ਤੀਰ ਤੇ ਕਮਾਨ ਸਾਰੇ ਹੈਕ ਵਿੱਚ ਤੀਰਾ ਵਾਂਗੂ ਵੱਜਿਆ ਗੋਬਿੰਦ ਸਿੰਘ ਰੱਜੇ ਉਹਦੀ ਮਿਹਰ ਨਾਲ ਮੰਗਤੇ ਹਜ਼ਾਰ ਲੱਖਾਂ ਪ੍ਰੇਮ ਤੇ ਪ੍ਰੀਤ ਨਾਲ ਰੱਜਿਆ ਗੋਬਿੰਦ ਸਿੰਘ ਰਹਿ ਨਾ ਕੋਈ ਉਸਦੇ ਮੁਕਾਬਲੇ ਮੈਦਾਨ ਵਿੱਚ ਬੱਦਲਾਂ ਦੇ ਵਾਂਗੂ ਜਦੋਂ ਗੱਜਿਆ ਗੋਬਿੰਦ ਸਿੰਘ ਸਿੰਘ ਨਾਮ ਸ਼ੇਰ ਦਾ ਤਾਈਓ ਸਿੰਘ ਜੰਗ ਦੇ ਮੈਦਾਨ ਵਿੱਚ ਰੋਹਬ ਨਾਲ ਗੱਜੇ ਨੇ ਗੋਰੇ ਕਾਲੇ ਭੂਰੇ ਮਗਲਾਨੀ ਤੇ ਆਰਾਨੀ ਸਾਰੇ ਖਾਲਸੇ ਦੇ ਸਾਹਮਣੇ ਮੈਦਾਨ ਛੱਡ ਭੱਜੇ ਨੇ ਆਓ ਸਾਰੀ ਸੰਗਤ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਅਵਧ ਭਾਵਨਾ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਾਰੇ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚੋਂ ਬਖਸ਼ਿਸ਼ਾਂ ਦੇ ਪਾਤਰ ਬਣ ਜਾਈਏ ਮੇਰਾ ਕਰ ਦੇਣ ਸੱਚੇ ਪਾਤਸ਼ਾਹ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤੀ ਤਵੀ ਤੇ ਬੈਠੇ ਸਤਿਗੁਰ ਗੀਤ ਪਿਆਰ ਦੇ ਗਾਉਂਦੇ ਸਿੱਖੀ ਦੀ ਆਰੰਭਤਾ ਕੁਰਬਾਨੀਆਂ ਦੀ ਆਰੰਭਤਾ ਜਿਹੜੀ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਸਾਹਿਬਾਨਾਂ ਦੇ ਵਿੱਚੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਹੀਦੀਆਂ ਦੀ ਕੁਰਬਾਨੀਆਂ ਦੀ ਆਰੰਭਤਾ ਸ਼ੁਰੂ ਕਰਤੀ ਤੱਤੀ ਤਵੀ ਤੇ ਬੈਠੇ ਸਤਿਗੁਰੂ ਗੀਤ ਪਿਆਰ ਦੇ ਗਾਉਂਦੇ ਮਨੀਤ ਸਿੰਘ ਦੇ ਸਿੰਘ ਸੂਰਮੇ ਬੰਦ ਬੰਦ ਕਟਵਾਉਂਦੇ ਸੀਸ ਤਲੀ ਤੇ ਧਰਕੇ ਲੜਦੇ ਲਾੜੀ ਮੌਤ ਵਿਆਹੁੰਦੇ ਚਰਖੜੀਆਂ ਤੇ ਹਾਸਾ ਚੜ ਜਾਂਦੇ ਨਾ ਦਾਗ ਧਰਮ ਨੂੰ ਲਾਉਂਦੇ ਅਰੰਭੀਆਂ ਦੇ ਨਾਲ ਖੋਪਰ ਲੈਂਦੇ ਤੇ ਪੁੱਠੀ ਖਲ ਲਾਉਂਦੇ ਇੱਕੀਆਂ ਦੀ ਇਕਤਾਲੀ ਭਾਜੀ ਦੁਸ਼ਮਣਾਂ ਤਾਈ ਪਾਉਂਦੇ ਨਹੀਂ ਜੀਤਵਾਲ ਦੇ ਪਾਰਸ ਯੋਧੇ ਨਿਤ ਨਿਤ ਜੱਗ ਤੇ ਆਉਂਦੇ ਯੋਧੇ ਜਿਹੜੇ ਸੂਰਮੇ ਆ ਉਹ ਨਿਤ ਜਹਾਨ ਤੇ ਨਹੀਂ ਆਉਂਦੇ ਬਿਰਲੀਆਂ ਮਾਵਾਂ ਸੂਰਮਿਆਂ ਨੂੰ ਜਨਮ ਦਿੰਦੀਆਂ ਬਿਰਲੇ ਪਰਿਵਾਰ ਹੁੰਦੇ ਆ ਜਿਹਨਾਂ ਪਰਿਵਾਰਾਂ ਤੇ ਪਾਤਸ਼ਾਹ ਕਿਰਪਾ ਕਰ ਦਿੰਦਾ ਹੈ ਜਿਹਨਾਂ ਪਰਿਵਾਰਾਂ ਦੇ ਵਿੱਚ ਯੋਧੇ ਸੂਰਮੇ ਭਗਤ ਤੇ ਦਾਨੀ ਜਨਮ ਲੈ ਲੈਂਦੇ ਆ ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਜਾਂ ਬਲਹਾਰੀ ਗੁਰੇ ਆਪਣੇ ਗੁਰ ਕੋ ਵੱਲ ਜਾਂਜਾਂ ਗਿਆਨੀ ਮਹਿੰਦਰ ਸਿੰਘ ਜੀ ਭੜੀ ਵਾਲੇ ਉਹਨਾਂ ਪਾਸੋਂ ਆਪਾਂ ਗੁਰਮਤ ਦੀਆਂ ਵਿਚਾਰਾਂ ਗੁਰ ਇਤਿਹਾਸ ਦੀਆਂ ਵਡਿਆਈਆਂ ਸਰਵਣ ਕਰ ਰਹੇ ਸੀ ਗੁਰੂ ਪਾਤਸ਼ਾਹ ਕਹਿੰਦੇ ਸਿੱਖਾ ਜਦੋਂ ਤੇਰੇ ਸਭ ਤੋਂ ਵੱਡੇ ਭਾਗ ਬਣਨ ਉਦੋਂ ਤੂੰ ਗੁਰੂ ਦੀ ਗੋਦ ਚ ਆਉਣਾ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਮਹਾਰਾਜ ਕਹਿੰਦੇ ਜਦੋਂ ਤੂੰ ਗੁਰੂ ਦੀ ਗੋਦ ਚ ਆ ਗਿਆ ਗੁਰਸਿੱਖਾ ਉਦੋਂ ਤੇਰੇ ਵੱਡੇ ਭਾਗ ਆ ਜੋ ਗੁਰਚਰਨੀ ਗੁਰਸਿੱਖ ਪੜ੍ਹਦੇ ਆ ਜਿਹੜੇ ਗੁਰੂ ਦੇ ਚਰਨਾਂ ਕਮਲਾਂ ਵਿੱਚ ਬਹਿ ਕੇ ਗੁਰੂ ਦੇ ਪਿਆਰੇ ਪੜ੍ਹਦੇ ਸੁਣਦੇ ਬਾਣੀ ਨੂੰ ਵਿਚਾਰਦੇ ਆ ਚਾਰਦੇ ਆ ਸਿਮਰਦੇ ਆ ਧਿਆਉਂਦੇ ਆ ਮਨ ਚ ਵਸਾਉਂਦੇ ਨੇ ਜਿਹੜੇ ਨਿਤ ਜਪੀਆ ਸਾਸ ਗਰਾਸ ਨਾਉ ਪਰਬਦਗਾਰ ਦਾ ਮਹਾਰਾਜ ਕਹਿੰਦੇ ਵੀ ਇਹ ਤੇਰਾ ਇੱਕ ਦਿਨ ਦਾ ਕੰਮ ਨਹੀਂ ਜਿਹੜਾ ਗੁਰੂ ਘਰ ਆਉਣਾ ਨਾ ਕਈ ਵਾਰੀ ਤਾਂ ਆਪਾਂ ਚਲੋ ਹੁਣ ਮਹਾਰਾਜ ਨੇ ਕਿਰਪਾ ਕੀਤੀ ਆ ਸਾਰੀ ਸੰਗਤ ਹਰ ਰੋਜ਼ ਜਦੋਂ ਵੀ ਸਮਾਂ ਲੱਗੇ ਆਉਂਦੀ ਹੈ ਗੁਰੂ ਘਰੇ ਤੇ ਨਹੀਂ ਆਪਾਂ ਪੁੰਨਿਆ ਮੱਸਿਆ ਪੱਕੀਆਂ ਕੀਤੀਆਂ ਆਉਂਦੀਆਂ ਵੀ ਚਲੋ ਕੋਈ ਦੇਣ ਆ ਗਿਆ ਤੇ ਚੱਲਾਂਗੇ ਮਹਾਰਾਜ ਦੇ ਘਰੇ ਜਿਵੇਂ ਅਸੀਂ ਕਿਰਤ ਨਿਤ ਜ਼ਰੂਰੀ ਸਮਝਦੇ ਨਾ ਵੀ ਜੇ ਕਿਰਤ ਕਰਾਂਗੇ ਤੇ ਘਰੇ ਚਾਰ ਪੈਸੇ ਆਉਣੇ ਆ ਜਿਵੇਂ ਨਿਤ ਅਸੀਂ ਕਮਾਈ ਜ਼ਰੂਰੀ ਸਮਝਦੇ ਹਾਂ ਘਰ ਦੇ ਕੰਮ ਜ਼ਰੂਰੀ ਸਮਝਦੇ ਹਾਂ ਤੇ ਉਵੇਂ ਮਹਾਰਾਜ ਕਹਿੰਦੇ ਨਿਤ ਤੇਰਾ ਗੁਰੂ ਘਰ ਆਉਣਾ ਵੀ ਜ਼ਰੂਰੀ ਹੈ ਇਹ ਵੀ ਕਮਾਈ ਹੈ ਇਹ ਸਭ ਤੋਂ ਵੱਡੀ ਕਮਾਈ ਹੈ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ ਮੁਸ਼ਕਤ ਘਾਲ ਹੁੰਦਾ ਸਖ਼ਤ ਮਿਹਨਤ ਸਭ ਤੋਂ ਔਖਾ ਇੱਥੇ ਆਉਣਾ ਇੱਥੇ ਬੈਠਣਾ ਇੱਥੇ ਸੁਣਨਾ ਸੁਣਾਉਣਾ ਮਨ ਲਾਉਣਾ ਧਿਆਨ ਜੋੜਨਾ ਆਖਣ ਔਖਾ ਸਾਚਾ ਨਾਉ ਇਹੀ ਸਭ ਤੋਂ ਔਖਾ ਬਾਕੀ ਕੰਮ ਦੁਨੀਆਂ ਦੇ ਸੌਖੇ ਨੇ ਸਾਰੇ ਆਓ ਉਹਨਾਂ ਸਮਿਆਂ ਦੀ ਗੱਲ ਕਰੀਏ 1747 ਦੇ ਸੰਨ ਦੀ ਗੱਲ ਕਰੀਏ ਆ ਹੁਣ ਤਾਂ ਬੜਾ ਕੁਝ ਮਹਾਰਾਜ ਨੇ ਦਿੱਤਾ ਬਹੁਤ ਵਾਰੀ ਮੈਂ ਸਟੇਜ ਤੇ ਇਹ ਬੇਨਤੀਆਂ ਕਰਦਾ ਉਹਨਾਂ ਵੀ ਮਹਾਰਾਜ ਨੇ ਕੋਈ ਘਾਟ ਨਹੀਂ ਛੱਡੀ ਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਕੁਛ ਦਿੱਤਾ ਬੜੇ ਕਾਰੋਬਾਰ ਵੱਡੇ ਦਿੱਤੇ ਨੇ ਬੜੇ ਪਰਿਵਾਰ ਬੱਚੇ ਧੀਆਂ ਪੁੱਤਰ ਧਨ ਦੌਲਤਾਂ ਬੜੇ ਮਹਿਲ ਵੱਡੀਆਂ ਗੱਡੀਆਂ ਦਿੱਤੀਆਂ ਮੇਰੇ ਸਤਿਗੁਰਾਂ ਨੇ
ਤੇ ਉਹ ਸਮਿਆਂ ਦੀ ਗੱਲ ਕਰੀਏ ਵੀ ਜਦੋਂ ਸਿੰਘਾਂ ਦੇ ਤਨ ਤੇ ਵੀ ਕੱਪੜਾ ਨਹੀਂ ਸੀ ਹੁੰਦਾ। ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦਾ ਜਦੋਂ ਵੀ ਤੁਸੀਂ ਕੈਲੰਡਰ ਦੇਖੋਗੇ ਨਾ ਤੇ ਉਹਨਾਂ ਦਾ ਇਕੱਲਾ ਕਛਹਿਰਾ ਪਹਿਨਿਆ ਜਾਂ ਕਮਰਕਸਾ ਜਾਂ ਫਿਰ ਦਮਾਲਾ ਸਿਰ ਦੇ ਉੱਤੇ। ਜਿਹੜੇ ਕੈਲੰਡਰ ਬਣਾਉਂਦੇ ਆ, ਚਿੱਤਰ ਬਣਾਉਂਦੇ ਆ, ਚਿੱਤਰਾਂ ਦਾ, ਕੈਲੰਡਰਾਂ ਦਾ ਤਸਵੀਰਾਂ ਦਾ ਇਤਿਹਾਸ ਦੇ ਨਾਲ ਜੋੜ ਮੇਲੇ ਹੁੰਦਾ। ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਬਹੁਤੇ ਕੈਲੰਡਰ ਤੁਹਾਨੂੰ ਧੜ ਨੰਗੀ ਵਾਲੇ ਹੀ ਮਿਲਣਗੇ, ਸਰੀਰ ਤੇ ਕੱਪੜਾ ਨਹੀਂ ਉਹਨਾਂ ਦੇ, ਕਛਹਿਰਾ ਏ ਕਮਰਕਸਾ ਦਮਾਲਾ। ਤੇ ਕਿਉਂ ਆ? ਕਿਉਂਕਿ ਉਹਨਾਂ ਸਮਿਆਂ ਵਿੱਚ ਸਿੱਖਾਂ ਤੇ ਭੀੜਾਂ ਹੀ ਇੰਨੀਆਂ ਪੈ ਗਈਆਂ ਵੀ ਸਿੱਖਾਂ ਕੋਲੇ ਤਨ ਤੇ ਪਾਉਣ ਨੂੰ ਕੱਪੜਾ ਨਾ ਰਿਹਾ, ਤੇ ਜਿਹੜੇ ਸ਼ਸਤਰ ਵੀ ਸੀ ਨਾ ਸਿੰਘਾਂ ਕੋਲੇ ਉਹਨਾਂ ਦੇ ਮਿਆਨ ਵੀ ਨਹੀਂ ਸੀ, ਟੁੱਟੇ ਸੀ ਮਿਆਨ, ਕੱਲੀਆਂ ਤੇਗਾਂ। ਖਾਲਸਾ ਰਾਜ ਦੀ ਆਰੰਭਤਾ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ, ਖਾਲਸੇ ਰਾਜ ਦੇ ਸਿੱਕੇ ਚਲਾਏ ਬਾਬਾ ਬੰਦਾ ਸਿੰਘ ਬਹਾਦਰ ਨੇ, ਜ਼ਾਲਮਾਂ ਨੂੰ ਸਜ਼ਾਵਾਂ ਦਿੱਤੀਆਂ, ਸਰਹੰਦ ਦੀ ਅੱਟ ਨਾਲ ਅੱਟ ਖੜਕਾਈ, ਸਮਾਣਾ ਸਡਾਣਾ ਸੋਧੇ, ਜਿੰਨੇ ਵੀ ਜ਼ਾਲਮ ਸੀ, ਜ਼ੁਲਮ ਕਮਾਉਣ ਵਾਲੇ, ਬਾਬਾ ਬੰਦਾ ਸਿੰਘ ਬਹਾਦਰ ਨੇ ਬਾਣੀ ਪਾਤੇ ਸਾਰਿਆਂ ਨੂੰ ਚੁਣ ਚੁਣ ਕੇ ਮਾਰਿਆ। ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਤੇ ਫੇਰ ਦਿਨ ਜਿਹੜੇ ਮਾੜੇ ਆਉਣੇ ਸ਼ੁਰੂ ਹੋ ਗਏ। ਅਬਦੁਲ ਸਮੰਦ ਖਾਂ ਦਾ ਪੁੱਤ ਜ਼ਕਰੀਆ ਖਾਂ ਜਦੋਂ ਲਾਹੌਰ ਦਰਬਾਰ ਤਖ਼ਤ ਤੇ ਬੈਠਾ ਨਾ, ਜਦੋਂ ਇਹਨੇ ਆਪਦੇ ਲਾਹੌਰ ਦਰਬਾਰ ਦੀ ਜ਼ਿੰਮੇਵਾਰੀ ਸਾਂਭੀ ਹੈ, ਤੇ ਇਹਨੇ ਸਾਂਭਦਿਆਂ ਹੀ ਇੱਕ ਬੀੜਾ ਚੁੱਕਿਆ। ਇਹ ਮੁਸਲਮਾਨ ਵੀਰ ਬੀੜਾ ਕਹਿੰਦੇ ਆ, ਬੀੜਾ ਚੁੱਕਣਾ। ਇਹ ਤਿੰਨ ਚੀਜ਼ਾਂ ਜਦੋਂ ਕੋਈ ਵੀ ਜਿਵੇਂ ਕਿਸੇ ਨੂੰ ਤਖ਼ਤ ਤੇ ਬਿਠਾਉਂਦਾ ਸੀ, ਜਾਂ ਕਿਸੇ ਨੂੰ ਜੰਗ ਨੂੰ ਤੋਰਨਾ, ਜਾਂ ਕਿਸੇ ਨੂੰ ਜਿੱਤਣ ਵਾਸਤੇ ਭੇਜਣਾ, ਫੜ ਕੇ ਲਿਆਉਣ ਵਾਸਤੇ ਭੇਜਣਾ, ਤੇ ਇੱਕ ਤੇਗ ਤੇ ਇੱਕ ਦਸ਼ਾਲਾ ਤੇ ਇੱਕ ਪਾਨਾ ਦਾ ਬੀੜਾ ਰੱਖਿਆ ਜਾਂਦਾ ਸੀ, ਤੇ ਜਿਹਨੂੰ ਚੁੱਕ ਕੇ ਬੀੜੇ ਨੂੰ ਮੂੰਹ ਚ ਪਾਉਣਾ ਤੇ ਤੇਗ ਚੁੱਕਣੀ, ਦਸ਼ਾਲਾ ਉੱਤੇ ਲੈਣਾ, ਇਹਨਾਂ ਦੀ ਪਰੰਪਰਾ। ਇਹਨੇ ਜ਼ਕਰੀਆ ਖਾਨ ਨੇ ਕਿਹਾ ਵੀ ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ, ਮੈਂ ਸਿੱਖ ਦੁਨੀਆ ਵਿੱਚ ਰਹਿਣ ਨਹੀਂ ਦੇਣੇ, ਮੈਂ ਸਿੱਖਾਂ ਦੇ ਗੁਰਧਾਮ ਪੂਰ ਦੇਣੇ ਆ, ਜਿੰਦਰੇ ਲਾ ਦੇਣੇ ਆ, ਮੈਂ ਸਰੋਵਰਾਂ ਦੇ ਵਿੱਚ ਕੂੜੇ ਕਰਕਟ ਸੁੱਟਣੇ ਆ, ਮੈਂ ਉੱਥੇ ਚੌਂਕੀਆਂ ਬਿਠਾਉਣੀਆਂ, ਆਪ ਹੁਦਰੀਆਂ ਕਰਨੀਆਂ। ਇਹ ਜ਼ਕਰੀਆ ਖਾਨ ਪਾਪੀ ਨੇ ਐਵੇਂ ਕੀਤਾ, ਕਿਉਂਕਿ ਬਹੁਤ ਸਾਰੇ ਸਿੰਘ ਉਦੋਂ ਰੂਹ ਪੋਸ਼ ਹੋ ਕੇ ਜੰਗਲਾਂ ਵਿੱਚ ਚਲੇ ਗਏ, ਬਿਰਲੇ ਬਿਰਲੇ ਸਿੱਖ ਆ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਆ, ਬਿਰਲੇ ਬਿਰਲੇ ਕਿਤੇ ਕਿਤੇ, ਜਿੱਥੇ ਪਿੰਡ ਦੇ ਚੰਗੇ ਲੋਕ ਵੱਸਦੇ ਨੇ ਉੱਥੇ ਕਿਤੇ ਸਿੱਖ ਹੈ, ਤੇ ਜਿਹੜੇ ਸਰਕਾਰੀ ਸੂਝੇ ਹੈ ਕੁੱਤਿਆਂ ਵਾਂਗੂ ਤੁਰੇ ਫਿਰਦੇ, ਸੂਹ ਲੈਂਦੇ ਲੈਂਦੇ। ਕਿਉਂਕਿ ਜ਼ਕਰੀਆ ਖਾਨ ਨੇ ਕਿਹਾ ਵੀ ਜਿਹੜਾ ਸਿੱਖ ਦੀ ਸੂਹ ਦੇਵੇਗਾ ਉਹਨੂੰ 25 ਰੁਪਈਏ, ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਵੇ ਉਹਨੂੰ 50 ਰੁਪਈਏ, ਜਿਹੜਾ ਸਿੱਖ ਨੂੰ ਫੜ ਕੇ ਲਿਆਵੇ ਜਿੰਦਾ ਪੇਸ਼ ਕਰੇ ਉਹਨੂੰ 80 ਰੁਪਈਏ। ਤੇ ਫਿਰ ਜਿਹੜੇ ਚੁਗਲਖੋਰ ਲੋਕ ਸੀ, ਜਿਹੜੇ ਸਿੱਖੀ ਦੇ ਵਿਰੋਧੀ ਲੋਕ ਸੀ, ਜਿਹੜੇ ਪੈਸਿਆਂ ਦੇ ਲਾਲਚੀ ਸੀ, ਤੇ ਉਹਨਾਂ ਦੇ ਪਿੰਡਾਂ ਚੋਂ ਲੱਭ ਲੱਭ ਕੇ ਨਾ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ, ਤੇ ਸਿੱਖ ਐਡੇ ਵੀ ਨਹੀਂ ਕੂਲੇ ਸੀ ਵੀ ਫੜ ਕੇ ਉਹੀ ਕਤਲ ਕਰ ਦਿੰਦੇ ਸੀ, ਕਿਉਂਕਿ ਇਹ ਟੋਲੇ ਬਣਾ ਬਣਾ ਕੇ ਲੋਕ ਜਾਂਦੇ, ਇਨਾਮ ਲੈਣ ਵਾਲੇ ਲੋਕ ਨਾ 20-25 ਦੇ ਟੋਲੇ ਬਣਾ ਕੇ ਜਾਂਦੇ ਪਿੰਡਾਂ ਦੇ ਵਿੱਚ, ਤੇ ਇਕੱਲਾ ਇਕੱਲਾ ਸਿੰਘ ਜਦੋਂ ਮਿਲਦਾ ਤੇ ਸਿੰਘ ਤੇਗ ਕੱਢਦਾ ਮਿਆਨੋ, ਤੇ ਕਈਆਂ ਦੇ ਸੋਧੇ ਲਾ ਦਿੰਦਾ, ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ, ਫੇਰ ਆਪ ਜਾ ਕੇ ਭਾਵੇਂ ਸ਼ਹੀਦੀ ਪਾਉਂਦਾ ਤੇ ਭਾਵੇਂ ਗ੍ਰਿਫਤਾਰ ਹੁੰਦਾ। ਇਹ ਖਬਰਾਂ ਫਿਰ ਸੂਈਆਂ ਨੇ ਪਹੁੰਚਾਈਆਂ, ਸੂਈਆਂ ਨੇ ਪਹੁੰਚਾਈਆਂ ਖਬਰਾਂ ਜ਼ਕਰੀਆ ਖਾਨ ਨੂੰ, ਕਹਿੰਦਾ ਉਹ ਜ਼ਕਰੀਆ ਖਾਨ ਤੂੰ ਤਾਂ ਕਹਿੰਦਾ ਸਿੱਖਾਂ ਨੂੰ ਫੜ ਕੇ ਲਿਆਓ, ਵੀ ਸਿੱਖ ਕਿਤੇ ਗਾਵਾਂ ਨੇ ਵੀ ਫੜ ਲਵਗੇ, ਉਈ ਰੱਸਾ ਪਾਇਆ ਗਲ ਚ ਜਿੱਧਰ ਨੂੰ ਮਰਜ਼ੀ ਲੈ ਗਏ, ਸਿੱਖ ਗਾਵਾਂ ਨਹੀਂ, ਸਿੱਖ ਬੱਬਰ ਸ਼ੇਰਾਂ ਦੀ ਕੌਮ ਆ, ਅਸੀਂ 25-25, 30-30 ਜਾਣੇ ਰਲ ਕੇ ਜਾਂਦੇ ਪਿੰਡਾਂ ਚ ਲੱਭਣ ਸਿੱਖਾਂ ਨੂੰ, ਤੇ ਜੇ ਕੋਈ ਇਕੱਲਾ ਜਾਂ ਦੋ ਮਿਲ ਜਾਂਦੇ ਆ ਤੇ ਸਾਡਾ ਅੱਧ ਖਤਮ ਕਰ ਦਿੰਦੇ, ਉਹ ਸਾਨੂੰ ਮਾਰ ਪਕਾਉਂਦੇ ਆ, ਤਾਂ ਕਿਤੇ 10 ਸਰ ਲੁਹਾ ਕੇ 1 ਸਰ ਲੈ ਕੇ ਆਉਣਾ ਪੈਂਦਾ। ਤੇ ਫਿਰ ਇਹਨੇ
ਪਿੰਡਾਂ ਪਿੰਡਾਂ ਚ ਚਰਖੜੀਆਂ ਲਵਾਤੀਆਂ ਸੀ ਕਹਿੰਦੇ ਜ਼ਕਰੀਏ ਖਾਨ ਨੇ, ਕਹਿੰਦੇ ਲਾਹੌਰ ਲਿਆਉਣ ਦੀ ਲੋੜ ਨਹੀਂ ਤੁਹਾਨੂੰ ਇਹ ਕਹਿੰਦਾ। ਕਹਿੰਦਾ ਪਿੰਡਾਂ ਪਿੰਡਾਂ ਵਿੱਚ ਚਰਖੜੀਆਂ ਲਾ ਦੋ, ਜਿੱਥੇ ਵੀ ਕੋਈ ਸਿੱਖ ਦੱਸਦਾ ਚਰਖੜੀਆਂ ਤੇ ਝਾੜ ਦਿਓ, ਇਹਨਾਂ ਦੇ ਸਿਰ ਵੱਢ ਦਿਓ ਤੇ ਇਨਾਮ ਫਿਰ ਵੀ ਤੁਹਾਨੂੰ ਮਿਲਣਗੇ। ਆਓ ਜਿਵੇਂ ਉਹਨਾਂ ਹਾਲਾਤਾਂ ਦੇ ਵਿੱਚ ਜ਼ਕਰੀਏ ਖਾਨ ਦੇ ਹੁਕਮਾਂ ਦੇ ਨਾਲ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋਇਆ, ਪੰਜਾਬ ਦੀ ਧਰਤੀ ਤੇ ਟਾਵੇਂ ਟਾਵੇਂ ਸਿੰਘ ਦਿਸਣ ਲੱਗੇ ਆ। ਉਹ ਸੀਲ ਨੂੰ ਮੇਰੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਵਾਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਪਰਵਾਹੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

ਜਦ ਪਤਾ ਪਤਾ ਜਦ ਪਤਾ ਪਤਾ ਹੋ ਗਿਆ ਸਿੰਘਾਂ ਦਾ ਬੈਰੀ। ਇਹ ਹਾਲਾਤ ਐਸੇ ਹੋ ਗਏ ਧਰਤੀ ਦੇ ਉੱਤੇ, ਸਿੰਘ ਭਾਲਿਆ ਨਹੀਂ ਲੱਭਦਾ ਕੋਈ, ਤੇ ਸੂਹੇ ਥਾਂ ਥਾਂ ਤੇ ਸੂਹਾਂ ਲੈਂਦੇ ਫਿਰਦੇ ਆ। ਪਤਾ ਪਤਾ ਸਿੰਘਾਂ ਦਾ ਜ਼ਿਆਦਾ ਬੈਰੀ ਹੋਇਆ, ਧਰਤੀ ਧਾਹਾਂ ਮਾਰੀਆਂ ਤੇ ਅੰਬਰ ਰੋਇਆ। ਪਤਾ ਪਤਾ ਸਿੰਘਾਂ ਦਾ ਜਦ ਬੈਰੀ ਹੋਇਆ, ਧਰਤੀ ਧਾਹਾਂ ਮਾਰੀਆਂ ਤੇ ਅੰਬਰ ਰੋਇਆ। ਡੇਰੇ ਲਾਲੀ ਜੰਗਲੀ ਸਿੰਘਾਂ ਸਰਦਾਰਾਂ, ਡੇਰੇ ਲਾਲੇ ਜੰਗਲੀ ਸਿੰਘਾਂ ਸਰਦਾਰਾਂ, ਆ ਮਾਨ ਸਰੋਵਰ ਬਹਿ ਗਈਆਂ ਕਾਮਾਂ ਦੀਆਂ ਡਾਰਾਂ। ਸੂ ਸਿੰਘਾਂ ਦੀ ਲੈਣ ਲਈ ਲੋਕ ਫਿਰਨਾ ਹਜ਼ਾਰਾਂ, ਜਗ ਤੇ ਮੱਚੀਆਂ ਪਾਰਸਾ ਸੀ ਹਾਹਾਕਾਰ। ਮਾਨ ਸਰੋਵਰਾਂ ਦੇ ਉੱਤੇ ਗੁਰੂ ਧਾਮਾਂ ਤੇ ਕਾਮਾਂ ਦੀਆਂ ਡਾਰਾਂ ਆ ਕੇ ਬਹਿ ਗਈਆਂ ਸਰੋਵਰਪੁਰ ਤੇ। ਗੁਰੂ ਧਾਮਾਂ ਨੂੰ ਜਿੱਧਰੇ ਲਗਾ ਦਿੱਤੇ ਗਏ, ਹੁੱਕਾ ਪੀਣ ਵਾਲੇ ਬਿਠਾ ਤੇ, ਸ਼ਰਾਬਾਂ ਕਬਾਬਾਂ ਪੀਣ ਵਾਲੇ ਬਿਠਾ ਤੇ ਗੁਰੂ ਧਾਮਾਂ ਦੇ ਵਿੱਚ। ਜ਼ਕਰੀਆ ਖਾਨ ਨੇ ਆਪ ਹੁਦਰੀਆਂ ਕੀਤੀਆਂ ਤੇ ਬਿਰਲੇ ਬਿਰਲੇ ਸਿੰਘ ਕਿਤੇ ਕਿਤੇ, ਕਿਉਂਕਿ ਜਿਹੜਾ ਸਿੱਖਾ ਨਾ ਉਹ ਗੁਰੂ ਦੇ ਦਰਸ਼ਨ ਦਾਰਿਆਂ ਤੋਂ ਬਿਨਾਂ ਨਹੀਂ ਰਹਿ ਸਕਦਾ। ਅੱਜ ਭਾਵੇਂ ਅਸੀਂ ਘੋਲ ਕਰ ਜਾਂਦੇ ਹਾਂ, ਪਰ ਜਿਹੜੇ ਪੁਰਾਤਨ ਸਿੱਖ ਹੋਏ ਨਾ, ਸਿੰਘ ਹੋਏ ਨੇ ਸਾਡੇ, ਉਹ ਗੁਰੂ ਸਾਹਿਬ ਦੇ ਪਹਿਲਾਂ ਦਰਸ਼ਨ ਦਾਰੇ ਕਰਦੇ ਸੀ ਤੇ ਫਿਰ ਕਾਰੋਬਾਰ ਨੂੰ ਕੰਮ ਕਾਰ ਨੂੰ ਹੱਥ ਲਾਉਂਦੇ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਤੇ ਦੂਜੀ ਗੱਲ ਇਹ, ਕਿਉਂਕਿ ਉਦੋਂ, ਹੁਣ ਤਾਂ ਆਪਣੇ ਆਮ ਹਰੇਕ ਪਿੰਡ ਚ ਦੋ ਦੋ ਤਿੰਨ ਤਿੰਨ ਚਾਰ ਚਾਰ ਗੁਰੂ ਘਰ ਹੈ, ਤੇ ਉਦੋਂ ਗੁਰੂ ਘਰ ਵੀ ਬਹੁਤੇ ਨੇੜੇ ਨਹੀਂ ਸੀ ਹੁੰਦੇ। ਦੂਜੀ ਗੱਲ ਇਹ ਵੀ, ਜੇ ਗੁਰੂ ਘਰ ਨੇੜੇ ਨਹੀਂ ਤੇ ਫਿਰ ਸਿੰਘ ਨੇ ਅੰਮ੍ਰਿਤ ਵੇਲੇ ਤਾਂ ਇਸ਼ਨਾਨ ਕਰਨਾ ਹੀ ਕਰਨਾ, ਉੱਠ ਕੇ ਗੁਰਬਾਣੀ ਦੇ ਦਰਸ਼ਨ ਕਰਨੇ, ਗੁਟਕੇ ਤੋਂ ਗੁਰਬਾਣੀ ਦੇ ਦਰਸ਼ਨ, ਕਿਉਂਕਿ ਗੁਰੂ ਗੁਰਬਾਣੀ ਹੈ, ਗੁਰੂ ਦੇ ਦਰਸ਼ਨ ਉੱਥੋਂ ਹੁੰਦੇ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਤੇ ਫਿਰ ਗੁਰਬਾਣੀ ਨਿਤਨੇਮ ਕਰਨਾ ਸਿੰਘਾਂ ਨੇ, ਯੋਧਿਆਂ ਨੇ। ਹੁਣ ਜੰਗਲਾਂ 'ਤੇ ਜਿਹੜੇ ਸਿੰਘ ਰਹਿੰਦੇ ਸੀ ਉਹ ਹਰ ਰੋਜ਼ ਗੁਰੂ ਧਾਮਾਂ ਦੇ ਥੋੜ੍ਹੀ ਦਰਸ਼ਨ ਦਾਰੇ ਕਰਨ ਜਾ ਸਕਦੇ ਸੀ, ਮਜ਼ਬੂਰੀਆਂ ਬਣ ਜਾਂਦੀਆਂ। ਕਈ ਵਾਰੀ ਤਾਂ ਆਪਣੇ ਗੁਰਦੁਆਰੇ ਦੇ ਨਾਲ ਕੰਧ ਹੁੰਦੀ ਘਰ ਦੀ ਸਾਂਝੀ, ਤੇ ਬੰਦਾ ਕੋਲੋਂ ਉੱਠ ਕੇ ਨਹੀਂ ਜਾਂਦਾ, ਐਡੇ ਮਾੜੇ ਕਰਮ ਹੋ ਜਾਂਦੇ। ਹਾਂ, ਕੋਈ ਮਜ਼ਬੂਰੀ ਵੱਖਰੀ ਗੱਲ ਆ, ਤੇ ਨਹੀਂ ਸਾਨੂੰ ਨਿਤਨੇਮ ਅਨੁਸਾਰ ਗੁਰੂ ਘਰੇ ਆਉਣਾ, ਮਹਾਰਾਜ ਨੇ ਜ਼ਰੂਰੀ ਕਿਹਾ। ਮਹਾਰਾਜ ਕਹਿੰਦੇ ਦਰਸ਼ਨ ਪਰਸੀਆ ਗੁਰੂ ਕਹਿ, ਜਨਮ ਮਰਨ ਦੁੱਖ ਜਾਏ। ਇੰਨਾ ਇਕੱਲਾ ਦਰਸ਼ਨਾਂ ਦਾ ਹੀ ਫਲ ਆ। ਕਹਿੰਦੇ ਜੇ ਕੋਈ ਦਰਸ਼ਨ ਹੀ ਕਰ ਲੈਣਾ ਰੱਬ ਦੇ, ਗੁਰੂ ਗ੍ਰੰਥ ਸਾਹਿਬ ਦੇ, ਤੇ ਜੰਮਣ ਮਰਨ ਦੇ ਦੁੱਖ ਕੱਟੇ ਜਾਂਦੇ ਆ। ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲਪ ਕਰੈ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ। ਕਹਿੰਦੇ ਅਸੀਂ ਅਵਸਥਾ ਬਣ ਜਾਂਦੀ ਹੈ ਫਿਰ ਗੁਰੂ ਦੇ ਦਦਾਰਿਆਂ ਤੋਂ, ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਕੇ ਐਂ ਲੱਗਦਾ ਜਿਵੇਂ ਚੰਦਰਮਾ ਤੋਂ ਬਿਨਾਂ ਚਕੋਰ ਨੂੰ ਮੌਤ ਆ ਗਈ ਹੋਵੇ, ਜਿਵੇਂ ਭੁੱਲ ਜੇ ਭਵਰਾ ਜਿਹੜਾ ਫੁੱਲ ਦੀ ਖੁਸ਼ਬੂ ਤੋਂ ਬਿਨਾਂ ਮਰ ਗਿਆ ਹੋਵੇ, ਜਿਵੇਂ ਪਾਣੀ ਹੈ ਜਿਹੜੀ ਉਹ ਮਛਲੀ ਤੋਂ ਬਿਨਾਂ ਆਪਦਾ ਜੀਵਨ, ਮਛਲੀ ਪਾਣੀ ਤੋਂ ਬਿਨਾਂ ਆਪਣਾ ਜੀਵਨ ਖਤਮ ਕਰ ਗਈ ਹੋਵੇ। ਇਉਂ ਲੱਗਦਾ ਇਹ ਬਾਣੀ 'ਚ ਦਰਜ ਕੀਤਾ ਮਹਾਰਾਜ ਨੇ। ਕਹਿੰਦੇ ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ। ਐਡੀ ਪ੍ਰੀਤੀ ਚਾਹੀਦੀ ਸਾਡੀ, ਜਿਵੇਂ ਅਮਲੀ ਅਮਲ ਤੋਂ ਬਿਨਾਂ ਤੇ ਮੱਛੀ ਪਾਣੀ ਤੋਂ ਬਿਨਾਂ, ਪਤੰਗਾ ਸ਼ਮਾ ਤੋਂ ਬਿਨਾਂ, ਭੌਰ ਫੁੱਲ ਤੋਂ ਬਿਨਾਂ ਤੇ ਸਿੱਖ ਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ। ਗੁਰਬਿਨ ਘੋਰ ਆਧਾਰ, ਗੁਰੂ ਬਿਨਾਂ ਸਮਝ ਨਾ ਆਵੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਕਾ ਡੇਰਾ ਭੰਨਾ, ਅਣਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੁਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹੇ ਆ ਸਭਣੀ ਜਾਈ ਰਹਾਓ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਆਓ ਸਿੰਘ ਟਾਮਾ ਟਾਮਾ ਏ, ਤੇ ਦੋ ਸਿੰਘਾਂ ਦੀ ਮਹਾਨ ਜਰਨੇਲਾਂ ਦੀ ਗੱਲ ਕਰੀਏ, ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ। ਜਿਹੜੇ ਸਿੰਘ ਹਨ,
ਸਿੰਘ ਸ਼ੇਰ ਤੇ ਬਾਜ ਕਦੇ ਪਿੰਜਰੇ ਵਿੱਚ ਪੈਂਦੇ ਨਾ। ਇਹ ਤਿੰਨ ਚੀਜ਼ਾਂ ਪਿੰਜਰੇ ਚ ਰਹਿਣ ਵਾਲੀਆਂ ਨੀ, ਕੈਦ ਚ ਰਹਿਣ ਵਾਲੀਆਂ ਨੀ, ਇੱਕ ਸ਼ੇਰ, ਇੱਕ ਸਿੰਘ ਤੇ ਇੱਕ ਬਾਜ। ਸਿੰਘ ਸ਼ੇਰ ਤੇ ਬਾਜ ਕਦੇ ਵੀ ਪਿੰਜਰੇ ਪੈਂਦੇ ਨਾ, ਅਣਖਾਂ ਨਾਲ ਜਿਉਣਾ ਕਦੇ ਗੁਲਾਮੀ ਸਹਿੰਦੇ ਨਾ, ਚੜ੍ਹਦੀ ਕਲਾ ਤੇ ਰਹਿਣਾ ਉਹ ਫਿਕਰਾਂ ਵਿੱਚ ਪੈਂਦੇ ਨਾ, ਸਰ ਦੇ ਕੇ ਲਈ ਸਰਦਾਰੀ ਪਾਰਸਾ ਸੌਦੇ ਮਹਿੰਗੇ ਨਾ। ਕਹਿੰਦੇ ਸਿਰ ਦੇ ਕੇ ਵੀ ਸਰਦਾਰੀਆਂ ਮਿਲ ਜਾਣ ਤਾਂ ਵੀ ਇਹ ਸੌਦੇ ਮਹਿੰਗੇ ਨੀ, ਕਿਉਂਕਿ ਮਿਲੀਆਂ ਹੀ ਸਿਰ ਦੇ ਕੇ ਆ ਸਰਦਾਰੀਆਂ ਸਾਨੂੰ। ਸਾਡਾ ਤਿੱਖੀ ਤਲਵਾਰ ਵਿੱਚੋਂ ਜਨਮ ਹੋਇਆ, ਤੇਗਾਂ ਖਾਧੀਆਂ ਤੇ ਤੇਗਾਂ ਮਾਰੀਆਂ ਨੇ, ਅਸੀਂ ਹੱਸ ਕੇ ਚਰਖੜੀਆਂ ਚੜ ਜਾਂਦੇ ਸਾਡੇ ਸਿਰਾਂ ਤੇ ਚੱਲੀਆਂ ਆ ਰਹੀਆਂ ਨੇ, ਬੰਦ ਬੰਦ ਵੀ ਕੱਟ ਕੇ ਦੇਖ ਚੁੱਕੇ ਅਸੀਂ ਉਬਲਦੀਆਂ ਦੇਗਾਂ ਠਾਰੀਆਂ ਨੇ, ਮੁਖ ਤੋਂ ਮੁਖਤੀ ਮੰਗ ਕੇ ਨਹੀਂ ਮਿਲੀਆਂ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ, ਇਹ ਸਿਰ ਦੇ ਕੇ ਸਰਦਾਰੀਆਂ ਲਈਆਂ। ਆਹ ਇੱਕ ਟੋਲਾ ਮੁਗਲਾਂ ਦਾ ਲਾਹੌਰ ਤੋਂ ਚੱਲਿਆ, 25 ਬੰਦਿਆਂ ਦਾ ਟੋਲਾ ਲਾਹੌਰ, ਅੱਜ ਉਹ ਲੈਂਦਾ ਪੰਜਾਬ ਆ ਲਾਹੌਰ ਵਾਲਾ, ਸਾਡੇ ਵਾਲਾ ਚੜ੍ਹਦਾ ਪੰਜਾਬ ਆ, ਤੇ 1739 ਦੀ ਗੱਲ ਹੈ, ਉਦੋਂ ਭਾਰਤ ਪਾਕ ਦੀ ਵੰਡ ਨਹੀਂ ਸੀ ਹੋਈ, ਇੱਕੋ ਹੀ ਸੀ ਉਦੋਂ ਪੰਜਾਬ, ਉਦੋਂ ਲੜਦਾ ਚੜ੍ਹਦਾ ਲੈਂਦਾ ਪੰਜਾਬ ਨਹੀਂ ਸੀ, ਇੱਕੋ ਹੀ ਪੰਜਾਬ ਸੀ, ਬੜਾ ਵੱਡਾ ਪੰਜਾਬ ਸੀ ਸਾਡਾ। ਤੇ ਇਹ ਲਾਹੌਰ ਤੋਂ ਜਿਹੜਾ ਦਿੱਲੀ ਨੂੰ ਰਸਤਾ ਜਾਂਦਾ, ਲਾਹੌਰ ਤੋਂ ਸਿੱਧਾ ਝਬਾਲ, ਝਬਾਲ ਤੋਂ ਤਰਨ ਤਾਰਨ, ਤਰਨ ਤਾਰਨ ਤੋਂ ਗੋਬਿੰਦਵਾਲ, ਗੋਬਿੰਦਵਾਲ ਤੋਂ ਜਲੰਧਰ, ਜਲੰਧਰ ਤੋਂ ਕਪੂਰਥਲਾ ਹੋ ਕੇ ਇੱਧਰ ਫਗਵਾੜੇ ਵਾਲੀ ਸਾਈਡ ਹੋ ਕੇ ਸਿੱਧਾ ਦਿੱਲੀ ਨੂੰ ਰਸਤਾ ਲੰਘਦਾ ਸੀ, ਇੱਧਰ ਦੀ ਆਉਣੀ ਜਾਣੀ ਸੀ ਹਰੇਕ ਰਾਹੀ ਪਾਂਧੀ ਦੀ। ਤੇ 25 ਬੰਦਿਆਂ ਦਾ ਟੋਲਾ ਜਿਹੜਾ, 25 ਬੰਦੇ ਜਿਹੜੇ ਮੁਲਾਜ਼ਮ, 21 ਬੰਦੇ ਮੁਲਾਜ਼ਮ ਤੇ 4 ਬੰਦੇ ਉਹਨਾਂ ਦੇ ਵਿੱਚ ਉਹਨਾਂ ਦੇ ਦੇਖ ਰੇਖ ਕਰਨ ਵਾਲੇ, ਟਹਿਲ ਸੇਵਾ ਕਰਨ ਵਾਲੇ, ਜਿਹਨਾਂ ਨੂੰ ਆਪਾਂ ਛੋਟੇ ਦਰਜੇ ਦੇ ਮੁਲਾਜ਼ਮ ਕਹਿ ਦਈਏ, ਨੌਕਰ ਕਹਿ ਦਈਏ, ਇਹ 25 ਬੰਦਿਆਂ ਦਾ, ਇੱਕ ਬਾਫਾ ਦਾ ਮੁਗਲਾਂ ਦਾ, ਲਾਹੌਰ ਤੋਂ ਤੁਰਿਆ ਤੇ ਦਿੱਲੀ ਮਾਮਲਾ ਦੇਣ ਵਾਸਤੇ ਗਿਆ। ਇਹ ਜਦੋਂ ਵੀ ਜਾਂਦੇ ਸੀ ਟੋਲੇ ਬਣਾ ਕੇ, ਆਪ ਹੁਦਰੀਆਂ ਕਰਦੇ ਜਾਂਦੇ ਤੇ ਆਪ ਹੁਦਰੀਆਂ ਕਰਦੇ ਆਉਂਦੇ, ਕਿਉਂਕਿ ਸਿੰਘ ਤਾਂ ਕੋਈ ਦੀਂਦਾ ਨਹੀਂ ਸੀ, ਡਰਨਾ ਕਿਤੋਂ ਸੀ ਇਹਨਾਂ ਨੇ। ਜਦੋਂ ਕਿਤੇ ਬਾਣੀ ਵਾਲਾ ਸਿੰਘ ਇੱਕ ਵੀ ਕਿਤੇ ਨਗਰ ਚ ਦੈ ਜਾਂਦਾ ਸੀ ਨਾ, ਤੇ ਨਗਰ ਵਾਲੇ ਆਪ ਨੂੰ ਸੇਫ ਮਹਿਸੂਸ ਕਰਦੇ ਸੀ, ਕਹਿੰਦੇ ਸੀ ਆ ਗਏ ਨਿਹੰਗੋ ਹੋ ਜਾਓ ਨਸੰਗ, ਵੀ ਹੁਣ ਕਿਸੇ ਦਾ ਡਰ ਨਹੀਂ। ਪਰ ਅੱਜ ਦੇ ਸਮੇਂ 'ਚ ਤਾਂ ਕਈਆਂ ਨੇ ਬਾਣਾ ਹੀ ਬਦਨਾਮ ਕਰਤਾ ਬਾਜਾਂ ਵਾਲੇ ਪਾਤਸ਼ਾਹ ਦਾ। ਹਰੇਕ ਧਰਮ ਦੇ ਵਿੱਚ ਮਾੜੇ ਬੰਦਿਆਂ ਦੀ ਵੀ ਗਿਣਤੀ ਹੁੰਦੀ ਹੈ, ਪਰ ਇੰਨੀ ਗੱਲ ਆ ਵੀ ਸਿੱਖ ਧਰਮ ਦੇ ਵਿੱਚ ਚੰਗਿਆਂ ਦੀ ਗਿਣਤੀ ਬਹੁਤੀ ਹੈ, ਮਾੜਿਆਂ ਦੀ ਘੱਟ ਹੈ, ਤੇ ਪਰ ਜਿੰਨੀ ਮਾੜਿਆਂ ਦੀ ਗਿਣਤੀ ਹੈ ਉਹ ਹੱਦ ਤੋਂ ਵੱਧ ਪਾਪ ਕਰ ਜਾਂਦੇ ਹੈ, ਉਹ ਆਪਦਿਆਂ 'ਤੇ ਹੀ ਜ਼ੁਲਮ ਕਮਾ ਜਾਂਦੇ ਨੇ। ਇਹ ਜਦੋਂ ਦਿੱਲੀ ਤੋਂ ਵਾਪਸ ਮੁੜੇ ਨੇ, ਤਰਨ ਤਾਰਨ ਕੋਲੇ ਆ ਕੇ ਇੱਕ ਦੂਜੇ ਨਾਲ ਰਾਇ ਕਰਦੇ ਹੈ, ਕਹਿੰਦੇ ਵੀ ਇੱਥੋਂ ਛੇਤੀ ਲੰਘ ਚੱਲੀਏ, ਕਿਉਂਕਿ ਮਾਝੇ ਦਾ ਇਲਾਕਾ ਏ, ਇੱਥੇ ਸਿੰਘ ਕੋਈ ਨਾ ਕੋਈ ਮਿਲ ਜਾਣਾ, ਤੇ 21-25 ਬੰਦਿਆਂ ਨੂੰ ਫਿਕਰ ਆ ਵੀ ਇੱਕ ਵੀ ਮਿਲ ਗਿਆ ਤੇ ਉਹਦਾ ਮੁਕਾਬਲਾ ਨਹੀਂ ਹੋਣਾ, ਹਲੇ ਵੀ ਖੌਫ ਆ ਇੰਨਾ, ਹਲੇ ਵੀ ਦਿਲਾਂ ਦੇ ਵਿੱਚ ਇੰਨਾ ਖੌਫ ਆ ਵੇਖੋ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਕੌਮ ਐਸੀ ਕੌਮ ਆ ਵੀ ਜਿਹੜੀ ਬਾਜਾਂ ਵਾਲੇ ਪਾਤਸ਼ਾਹ ਨੇ 1.25 ਲੱਖ ਨਾਲ ਲੜਾਈ ਹੈ। ਮੇਰੇ ਸਤਿਗੁਰਾਂ ਨੇ ਵਾਅਦਾ ਕੀਤਾ ਸੀ ਭਾਈ ਜੇਤੇ ਨਾਲ, ਜਦੋਂ 11 ਨਵੰਬਰ 1675 ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ, ਤੇ ਭਾਈ ਜੇਤਾ ਰਘੇਟਾ ਗੁਰੂ ਕਾ ਬੇਟਾ ਸੀਸ ਲੈ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਉਂਦਾ 15 ਨਵੰਬਰ 1675 ਨੂੰ, 3 ਦਿਨ ਤੇ 2 ਰਾਤਾਂ ਲੱਗ ਗਈਆਂ ਸੀ ਭਾਈ ਜੇਤੇ ਨੂੰ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਗਲਵੱਕੜੀ ਚ ਲੈ ਕੇ ਬਰ ਦੇ ਕੇ ਗੁਰੂ ਕੇ ਬੇਟੇ ਦਾ ਪੁੱਛਿਆ ਸੀ, ਜੇਤੇ ਆ ਕਿੰਨੇ ਕੁ ਸਿੱਖ ਸੀ ਦਿੱਲੀ ਦੇ ਵਿੱਚ? ਤੇ ਭਾਈ ਜੇਤਾ ਅੱਖਾਂ ਚ ਹੰਝੂ ਆ ਗਏ ਸੀ, ਕਹਿੰਦਾ ਮਹਾਰਾਜ ਕੋਈ ਨੀ ਦੱਸਿਆ ਤੇਰਾ ਸਿੱਖ, ਤੇ ਜਿਹੜੇ ਸਿੱਖ ਸੀ ਉਹਨਾਂ ਦਾ ਨਾਂ ਲਿਆ, ਭਾਈ ਨਨੂਆ, ਭਾਈ ਗਲਵਖਸ਼ਾ, ਭਾਈ ਉਦੇ, ਭਾਈ ਜੇਤੇ ਦਾ ਤਾਇਆ ਆਗਿਆ ਰਾਮ, ਭਾਈ ਜੇਤੇ ਦਾ ਪਿਤਾ ਸਦਾਨੰਦ। ਇੱਕ ਮੈਂ ਇੱਥੇ ਹੋਰ ਬੇਨਤੀ ਕਰਦਾ ਵਾਂ ਵੀ ਸਦਾਨੰਦ ਦਾ ਸਿਰ ਕੱਟ ਕੇ ਉੱਥੇ ਰੱਖਣਾ ਪਿਆ ਸੀ ਭਾਈ ਜੇਤੇ ਨੂੰ ਆਪਦੇ ਪਿਓ ਦਾ, ਕਿਉਂਕਿ ਖਵਾਜਾ ਅਬਦਲ ਖਾਂ ਜਿਹੜਾ ਉੱਥੋਂ ਦਾ ਕੋਤਵਾਲ ਸੀ, ਅਫਸਰ ਸੀ,
ਉਹਨੇ ਕਿਹਾ ਵੀ ਜੇ ਸੀਸ ਚੁੱਕਣਾ ਉਹਦੇ ਨਾਲ ਮੀਟਿੰਗ ਹੋਈ ਸੀ ਬਾਬੇ ਕਲਿਆਣੇ ਦੀ ਧਰਮਸਲਾਂ ਦੇ ਵਿੱਚ, ਜਿਵੇਂ ਹੁਣ ਅਫਸਰ ਨਾਲ ਕੋਈ ਮੀਟਿੰਗ ਕਰ ਲਈਏ ਤੇ ਜਿਹੜੇ ਮਰਜ਼ੀ ਕੰਮ ਕਰੀ ਜਾਈਏ, ਇਲਾਕੇ ਦਾ ਅਫਸਰ ਹੱਥ ਵਿੱਚ ਹੋਵੇ ਤਾਂ, ਪਰ ਇਹ ਚੰਗੇ ਕੰਮ ਕਰਨ ਵਾਸਤੇ ਇਲਾਕੇ ਦੇ ਅਫਸਰ ਨਾਲ ਮੀਟਿੰਗ ਹੋਈ ਸੀ ਚਾਂਦਨੀ ਚੌਕ ਦੇ ਕੋਤਵਾਲ ਨਾਲ, ਤੇ ਹੁਣ ਵਾਲਿਆਂ ਨਾਲ ਤਾਂ ਹੁੰਦੀ ਹੈ ਵੀ ਚਿੱਟਾ ਵੇਚ ਲਈਏ, ਫੀਮ ਡੋਡੇ ਵੇਚੇ ਜਾਣ, ਹੁਣ ਵਾਲੇ ਅਫਸਰਾਂ ਨਾਲ ਇਲਾਕਿਆਂ ਦੇ ਨਾਲ ਤਾਂ ਨੇੜੇ ਦੇ ਸੰਬੰਧ ਬਣਦੇ ਆ ਲੋਕਾਂ ਦੇ ਵੀ ਚੰਗੇ ਮਾੜੇ ਕੰਮ ਜੋ ਅਸੀਂ ਮਰਜ਼ੀ ਕਰੀਏ, ਕਿਉਂਕਿ ਕੁਝ ਹਿੱਸਾ ਜਿਹੜਾ ਅੱਧ ਪਜਾਦ ਅਫਸਰ ਦੀ ਜੇਬ 'ਚ ਜਾਣਾ ਹੁੰਦਾ। ਪਰ ਇਹ ਖਵਾਜੇ ਅਬਦੁਲ ਖਾਨ ਨਾਲ ਮੀਟਿੰਗ ਤਾਂ ਹੋਈ ਵੀ ਗੁਰੂ ਦਾ ਅਸੀਸ ਲੈ ਕੇ ਜਾਣਾ, ਇਹ ਵੀ ਜਦੋਂ ਲੰਘਦਾ ਸੀ ਨਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਮੋਹਰ ਦੀ ਤੇ ਨਮਸਕਾਰ ਕਰਕੇ ਮਹਾਰਾਜ ਨੂੰ ਕਹਿੰਦਾ ਸੀ, ਮਹਾਰਾਜ ਦਾ ਮਣੀ ਮਾਜਰਾ ਪਿੰਡ ਆ ਖਵਾਜੇ ਅਬਦੁਲ ਖਾਨ ਦਾ ਚੰਡੀਗੜ੍ਹ ਕੋਲੇ, ਕਹਿੰਦਾ ਜੀ ਮਹਾਰਾਜ ਕੋਈ ਸੇਵਾ ਬਖਸ਼ੋ। ਮਹਾਰਾਜ ਕਹਿੰਦੇ ਕੋਈ ਨੀ ਭਾਈ, ਤੇਰੇ ਵੀ ਇਸੇ ਸੇਵਾ ਆਊਗੀ। ਫਿਰ ਮਹਾਰਾਜ ਨੇ ਇਹਨੂੰ ਪਹਿਲੋਂ ਕਹਿਤਾ ਸੀ ਖਵਾਜੇ ਅਬਦੁਲ ਖਾਨ ਨੂੰ ਵੀ ਸਾਡੀ ਸ਼ਹਾਦਤ ਤਾਂ ਹੋਣੀ ਹੈ, ਪਰ ਤੂੰ ਸੀਸ ਲਿਜਾਣ ਦੇ ਵਿੱਚ ਡਿਊਟੀ ਭਾਈ ਜਿੱਤੇ ਦੀ ਲੱਗੀ ਹੈ, ਇਹਦੀ ਹੈਲਪ ਕਰਨੀ। ਫਿਰ ਉਹਨੇ ਕੀਤੀ ਵੀ, ਔਰੰਗਜ਼ੇਬ ਦੀ ਧੀ ਨੇ ਵੀ ਮਦਦ ਕੀਤੀ, ਜਿਹੜੀ ਔਰੰਗਜ਼ੇਬ ਨੇ ਫਾਹੇ ਲਾਤੀ ਸੀ, ਫਿਰ ਜਦੋਂ ਉਹਨੂੰ ਪਤਾ ਲੱਗਿਆ ਵੀ ਜੈਵਨਿਸਾ ਨੇ ਮਦਦ ਕੀਤੀ ਹੈ। ਇਹ ਖਵਾਜਾ ਅਬਦੁਲ ਖਾਨ ਪਹਿਲੋਂ ਆ ਗਿਆ ਸੀ ਘੋੜੇ ਤੇ, ਛੱਡਿਆ ਆਇਆ ਸੀ ਜਿਵੇਂ ਨੰਦ ਲਾਲ ਜੀ ਛੱਡਿਆ ਆਏ ਸੀ ਨਾ ਦਰਬਾਰ ਦਿੱਲੀ ਦਾ, ਉਵੇਂ ਖਵਾਜਾ ਅਬਦੁਲ ਖਾਨ ਵੀ ਛੱਡਿਆ ਆਇਆ ਸੀ। ਇਹਨੂੰ ਪਤਾ ਸੀ ਵੀ ਮੇਰਾ ਪਤਾ ਲੱਗ ਜਾਣਾ ਤੇ ਮੈਂ ਮੁੜ ਕੇ ਮੈਨੂੰ ਬੜੀਆਂ ਵੱਡੀਆਂ ਸਜਾਵਾਂ ਮਿਲਣੀਆਂ, ਨੌਕਰੀ ਨਾਕਰੀ ਛੱਡ ਕੇ ਤੁਰਿਆ ਆਇਆ ਸੀ ਪਹਿਲਾਂ। ਇੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਸੀ ਚੁੱਕਣ ਵਾਸਤੇ ਭਾਈ ਜੇਤੇ ਨੂੰ ਕਿਹਾ ਸੀ ਅਬਦੁਲ ਨੇ ਖਵਾਜੇ ਨੇ ਵੀ ਜੇ ਇੱਥੋਂ ਚੁੱਕਣਾ ਤੇ ਇੱਕ ਸੀਸ ਰੱਖਣਾ ਪੈਣਾ, ਕਿਉਂਕਿ 17,000 ਫੌਜ ਦਾ ਪਹਿਰਾ, ਚਾਂਦਨੀ ਚੌਕ ਉਸ ਵੇਲੇ ਦਾ ਉਰਦੂ ਦਾ ਅਖਬਾਰ ਕਹਿੰਦਾ ਵੀ 17,000 ਫੌਜ ਦਾ ਪਹਿਰਾ ਸੀ ਦਿੱਲੀ ਦੇ ਵਿੱਚ। ਉਦੋਂ ਆ ਲਾਈਟਾਂ ਦਾ ਨਹੀਂ ਸੀ ਪ੍ਰਬੰਧ, ਮੀਂਹ ਆਇਆ, ਹਨੇਰੀ ਆਈ, ਮਸਾਲਾਂ ਬੁਝ ਗਈਆਂ, ਕਿਤੇ ਕਿਤੇ ਬੱਦਲ ਚਮਕਦਾ, ਬਿਜਲੀ ਚਮਕਦੀ, ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਧੜ ਤੇ ਸੀਸ ਪਿਆ ਦੀਂਦਾ। ਜਿਹੜੀ ਫੋਰਸ ਸੀ ਪੁਲਿਸ ਸੀ ਬਰਾਂਡਿਆਂ 'ਚ ਮੀਂਹ ਪੈਣ ਦੇ ਕਾਰਨ ਬਰਾਂਡਿਆਂ 'ਚ ਖੜ ਗਈ। ਖਵਾਜਾ ਅਬਦੁਲ ਆਪਣੀ ਫੋਰਸ ਨੂੰ ਲੈ ਕੇ ਰੂਟ ਲਾਉਣ ਵਾਸਤੇ, ਗੇੜਾ ਦੇਣ ਵਾਸਤੇ ਦੂਰ ਲੈ ਗਿਆ ਵਿਉਂਤਬੰਦੀ ਢੰਗ ਦੇ ਨਾਲ। ਉਦੋਂ ਫਿਰ ਇਹ ਸੀਸ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਦੀ ਤਾਂ ਸਦਾਨੰਦ ਦਾ ਸੀਸ ਰੱਖਿਆ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਚੁੱਕ ਕੇ ਭਾਈ ਜੇਤਾ ਲਿਆ ਤੇ ਸਾਰਾ ਹਾਲ ਆ ਕੇ ਦੱਸਿਆ। ਫਿਰ ਮਹਾਰਾਜ ਨੇ ਉੱਥੇ ਵਾਅਦਾ ਕੀਤਾ ਸੀ, ਕਹਿੰਦੇ ਜੇਤਿਆ ਡੋਲ ਨਾ, ਤੂੰ ਕਹਿੰਦਾ ਵੀ ਤੇਰਾ ਸਿੱਖ ਨੀ ਕੋਈ ਨਜ਼ਰੀ ਆਇਆ। ਮਹਾਰਾਜ ਕਹਿੰਦੇ ਮੈਂ ਹਰਨੀ ਦੇ ਬੱਚੇ ਦੇ ਮੂਹਰੇ ਸ਼ੇਰ ਭਜਾਊਂਗਾ, ਮੈਂ ਬੈਰੀ ਦੀ ਇੱਕ ਉੱਤੇ ਜਾ ਕੇ ਮੰਜਾ ਡਾਹੂੰਗਾ, ਮਿਲ ਜੂਗਾ ਜਿਹੜਾ ਮਿਲਿਆ ਨੀ ਕਿਤੇ ਚੰਦ ਚਕੋਰਾਂ ਨੂੰ, ਮੈਂ ਸਵਾ ਲੱਖ ਨਾਲ ਲੜਾਊ ਬੱਬਰ ਸ਼ੇਰਾਂ ਨੂੰ, ਡਾਡਰ ਬਹਿੰਦੇ ਕੱਚੇ ਜਿਹੜੇ ਵਿੱਚ ਮਕਾਨਾਂ ਦੇ, ਮੈਂ ਚਾੜ ਦੂੰਗਾ ਗੁੱਡੀ ਉਹਨਾਂ ਦੀ ਅਸਮਾਨਾਂ ਤੇ, ਸਭ ਸਮਝਾ ਦੂ ਰਣਨੀਤੀ ਦੇ ਹੇਰਾਂ ਫੇਰਾਂ ਨੂੰ, ਮੈਂ ਸਵਾ ਲੱਖ ਨਾਲ ਲੜਾਊ ਬੱਬਰ ਸ਼ੇਰਾਂ ਨੂੰ, ਘੁੱਟ ਅੰਮ੍ਰਿਤ ਦੀ ਮਿੱਠੀ ਜਿਹਦੇ ਮੂੰਹ ਵਿੱਚ ਪਾਊਂਗਾ, ਆਹ ਚਿੜੀਆਂ ਕੋਲੋਂ ਦੇਖੀ ਕਿੱਦਾਂ ਆਵਾਜ਼ ਤੜਾਊਂਗਾ, ਬਖਸ਼ ਦਊ ਜਰਨੇਲੀ ਨਾਹੀ ਲਾਊ ਦੇਰਾਂ ਨੂੰ, ਮੈਂ ਸਵਾ ਲੱਖ ਨਾਲ ਲੜਾਊ ਬੱਬਰ ਸ਼ੇਰਾਂ ਨੂੰ, ਜਾਤ ਪਾਤ ਦੇ ਸੰਗਲ ਸਭ ਦੇ ਗਲ ਚੋਂ ਲਾਊਂਗਾ, ਪ੍ਰਤਪਾਲ ਦੀ ਝੋਲੀ ਦੇ ਵਿੱਚ ਪਾਰਸ ਪਾਊਂਗਾ। ਮੇਰੇ ਪਾਤਸ਼ਾਹ ਕਹਿੰਦੇ ਮੈਂ ਐਸਾ ਖਾਲਸਾ ਸਜਾਉਣਾ ਜਿਹਦਾ ਗੋਤ ਜਿਹਦੀ ਜਾਤ ਸਿੱਖ ਹੋਊ ਤੇ ਜਿਹਦਾ ਗੋਤ ਸਿੰਘ ਹੋਊ, ਜਾਤ ਪਾਤ ਦੇ ਸੰਗਲ ਸਾਹਿਬ ਦੇ ਗਲ ਚੋਂ ਲਾਊਂਗਾ, ਪ੍ਰਤਪਾਲ ਦੀ ਝੋਲੀ ਦੇ ਵਿੱਚ ਪਾਰਸ ਪਾਊਂਗਾ, ਮਿਲ ਜੂਗਾ ਜਿਹੜਾ ਮਿਲਿਆ ਨੀ ਕਿਤੇ ਚੰਦ ਚਕੋਰਾਂ ਨੂੰ, ਮੈਂ ਸਵਾ ਲੱਖ ਨਾਲ ਲੜਾਊ ਬੱਬਰ ਸ਼ੇਰਾਂ ਨੂੰ। ਤੇ ਇਹਨਾਂ ਨੂੰ ਪਤਾ ਮੁਗਲਾਂ ਨੂੰ ਵੀ ਜੇ ਇੱਕ ਵੀ ਸਿੰਘ ਮਿਲ ਗਿਆ ਤੇ ਉਹਦਾ ਮੁਕਾਬਲਾ ਕਰਨਾ ਔਖਾ ਹੋ ਜਾਣਾ। ਕਹਿੰਦੇ ਦੋ ਸਿੰਘ ਆ ਪੜਾਣਾ ਪਿੰਡ ਆ ਇਹਨਾਂ ਦਾ, ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ, ਤੇ ਇਤਿਹਾਸ ਨੇ ਦੋਨੇ ਸਿੰਘ ਜਾਤੀ ਤੌਰ ਤੇ ਅਸੀਂ ਇੱਕੋ ਹੀ ਹਾਂ, ਪਰ ਕਈ ਵਾਰੀ ਕੁਝ ਦੱਸਣ ਵਾਸਤੇ ਨਾ ਹਲੂਣਾ ਦੇਣ ਵਾਸਤੇ ਆਪ ਜੀ ਔਲਾਦ ਨੂੰ ਬੱਚਿਆਂ ਨੂੰ ਦੱਸਣਾ ਪੈਂਦਾ ਵੀ ਤੁਹਾਡੀਆਂ ਕੌਮਾਂ ਦੇ ਵਿੱਚੋਂ ਵੱਡ ਵਡੇਰੇ ਕਿੰਨੇ ਯੋਧੇ ਹੋਏ। ਇਤਿਹਾਸਕਾਰ ਕਹਿੰਦੇ ਵੀ ਪੜਾਣੇ ਪਿੰਡ ਦੇ ਇੱਕ ਮਜ਼ਹਬੀ ਸਿੱਖ ਤੇ ਇੱਕ ਜੱਟ ਸਿੱਖ, ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ, ਇਹ ਦੋ ਕੌਮਾਂ ਦੀ ਨਾ ਬੜੀ ਮੁੱਢ ਤੋਂ ਹੀ ਬਣਦੀ ਆਈ ਆ। ਸਾਨੂੰ ਸਤਿਗੁਰਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਵੱਖਰੇ ਵੱਖਰੇ ਆ, ਮਹਾਰਾਜ ਕਹਿੰਦੇ ਮਾਨਸਕੀ ਜਾਤ ਸਭੇ ਕੇ ਪਹਿਚਾਣ ਬੋ, ਸੁਭਾਅ ਮਿਲਦੇ ਹੁੰਦੇ ਇੱਕ ਦੂਜੇ ਨਾਲ,
ਆਦਤਾਂ ਮਿਲਦੀਆਂ ਹੁੰਦੀਆਂ ਇੱਕ ਦੂਜੇ ਨਾਲ, ਸੋਚ ਸਮਝ ਮਿਲਦੀ ਹੁੰਦੀ ਇੱਕ ਦੂਜੇ ਦੇ ਨਾਲ। ਜਾਤ ਤਾਂ ਸਾਰਿਆਂ ਦੀ ਇੱਕੋ ਹੀ ਆ, ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਪਰ ਇਹ ਦੋ ਕੌਮਾਂ ਦਾ ਜੇ ਅਸੀਂ ਦੇਖੀਏ ਨਾ ਵੀ ਮੁੱਢ ਤਕਦੀਮ ਤੋਂ ਹੀ ਸੁਭਾਅ ਤੇ ਕੰਮ ਕਾਰ ਸਭ ਰਲਦਾ ਮਿਲਦਾ। ਇੱਕ ਸ਼ੇਰ ਲਿਖਿਆ ਕਿਸੇ ਨੇ, ਉਹ ਕਹਿੰਦਾ ਮੈਥੋਂ ਸੋਹਣਾ ਨਹੀਂ ਕੋਈ ਹੋ ਸਕਦਾ, ਹਰ ਬੰਦੇ ਨੂੰ ਇਹ ਗਰੂਰ ਹੁੰਦਾ। ਮੇਰੇ ਮੂਹਰੇ ਰੱਬ ਵੀ ਨਹੀਂ ਝਾਕ ਸਕਦਾ, ਹਰ ਬੰਦੇ ਦਾ ਮਾੜੇ ਬੰਦੇ ਦਾ ਇਹ ਫਤੂਰ ਹੁੰਦਾ, ਬਹੁਤਾ ਚਿਰ ਨਹੀਂ ਜ਼ਿੰਦਗੀ ਜਿਉਂ ਸਕਦਾ, ਮਾੜੇ ਕੰਮਾਂ 'ਚ ਜਿਹੜਾ ਮਸ਼ਹੂਰ ਹੁੰਦਾ। ਮੱਖਣ ਬਰਾੜਾ ਕਤਲ ਜੇ ਕਰਨ, ਦੋਨੇ ਨਾਲ ਮਜ਼੍ਹਬੀ ਦੇ ਜੱਟ ਜ਼ਰੂਰ ਹੁੰਦਾ। ਕਹਿੰਦੇ ਇਹਨਾਂ ਤੋਂ ਬਿਨਾਂ ਕਤਲ ਨਹੀਂ ਹੁੰਦਾ ਜੇ ਕਰਨਾ ਹੋਵੇ। ਆਓ ਬੇਨਤੀ ਕਰਾਂ, ਇਹ ਜੋਧੇ ਸੁਰਮੇ ਬੈਠੇ ਆ, ਤਰਨ ਤਾਰਨ ਸਾਹਿਬ ਇਸ਼ਨਾਨ ਕਰਕੇ ਆਏ ਆ, ਝਾੜੀਆਂ 'ਚ ਬੈਠੇ ਕਛਹਿਰੇ ਸੁੱਕਣੇ ਪਾਏ ਆ, ਦਮਾਲੇ ਸਜਾ ਰਹੇ ਨੇ ਤੇ ਰਾਹੀ ਲੰਘ ਰਹੇ ਟੋਲੇ ਦੇ ਵਿੱਚੋਂ, ਇੱਕ ਦਾ ਨਾਮ ਹੈ ਮੁਹੰਮਦ ਸਫੀ ਤੇ ਦੂਸਰੇ ਦਾ ਨਾਮ ਹੈ ਅਲੀ ਮੁਹੰਮਦ। ਇਹ ਕਈਆਂ ਨੇ ਤਾਂ ਪਿਓ ਪੁੱਤ ਲਿਖੇ ਹੈ ਇਤਿਹਾਸ ਦੇ ਵਿੱਚ ਵੀ ਇਹ ਪਿਓ ਪੁੱਤ ਤੁਰੇ ਜਾਂਦੇ ਸੀ। ਨਜ਼ਰ ਪਈ ਨੌਜਵਾਨ ਦੀ ਇਹਨਾਂ ਉੱਤੇ, ਉਹ ਕਹਿੰਦਾ ਬਾਪੋ ਆਹ ਸਾਹਮਣੇ ਸਿੱਖ ਨਜ਼ਰੀ ਆਉਂਦੇ ਹੈ, ਦਮਾਲੇ ਸਜਾਏ ਨੇ, ਮਛਹਿਰੇ ਕੁੰਡੇ ਆ ਤੇ ਕਛਹਿਰੇ ਸੁੱਕਣੇ ਪਾਏ ਆ। ਪਿਓ ਕਹਿੰਦਾ ਪੁੱਤਰ ਸਿੰਘਣੀ ਹੋਣੀ, ਸਿੰਘ ਤਾਂ ਮਾਰ ਮਕਾ ਤੇ ਸਾਰੇ ਜਕਰੀਏ ਖਾਨ ਨੇ, ਇਹਨਾਂ ਦੇ ਗੁਰੂ ਤਾਂ ਮਾਂਦੀਆਂ ਬੇਅਦਬੀਆਂ ਕਰਤੀਆਂ, ਇਹ ਸਿੰਘਣੀ ਹੋਣੇ, ਬਹਿਰੂਪੀਏ ਹੋਣੇ ਆ, ਇਹ ਭੇਖਧਾਰੀ ਹੋਣੇ ਆ, ਦਿਨੇ ਇੱਥੇ ਜੰਗਲਾਂ 'ਚ ਉਤਰੇ ਵਿਹਰ ਦੇ ਰਾਤ ਨੂੰ ਚੋਰੀਆਂ ਕਰਦੇ ਹੋਣਗੇ। ਉਹ ਕਹਿੰਦਾ ਜੇ ਸਿੰਘ ਹੋਣ ਜਕਰੀਏ ਖਾਨ ਦੀ ਧੌਣ ਨਾ ਵੜ ਦੇਣ, ਜਾ ਕੇ ਇਹਨਾਂ ਦੇ ਗੁਰਧਾਮ ਬਰਬਾਦ ਕਰ ਦਿੱਤੇ, ਇਹ ਕਿਵੇਂ ਝੱਲੀ ਜਾਂਦੇ। ਕਹਿੰਦੇ ਫਿਰ ਮਰਦ ਨੂੰ ਤਾਨਾ ਮਾਰ ਜਾਂਦਾ, ਆਓ ਜਿਵੇਂ ਦੋ ਰਾਹੀ ਆਸ ਵਿੱਚ ਗੱਲਾਂ ਕਰਦੇ ਸਾਥੀ ਇਹ ਇਉਂ।

ਦਾ ਪੁੱਤਰਾ ਤੈਨੂੰ ਭੁਲੇਖਾ ਲੱਗਿਆ ਵੀ ਇਹ ਸਿੰਘ ਨੀ, ਇਹ ਸੂਰਮੇ ਨੀ, ਇਹ ਯੋਧੇ ਨੀ, ਇਹ ਬੇਰੁਪੀਏ ਲੱਗਦੇ ਆ, ਤੇ ਜੇ ਯੋਧੇ ਹੋਣ ਸੂਰਮੇ ਹੋਣ ਤੇ ਆਪਣੇ ਗੁਰਧਾਮਾਂ ਦਾ ਬਦਲਾ ਨਾ ਲੈਣ, ਫਿਰ ਐਲਾਨ ਨਾ ਕਰ ਦੇਣ, ਸਰਕਾਰਾਂ ਨੂੰ ਵਕਤ ਨਾ ਪਾ ਦੇਣ, ਕਰਨ ਮਖੌਲਾਂ ਮੌਤ ਨੂੰ ਅਸਲੀ ਪ੍ਰਵਾਨੇ, ਕਹਿੰਦੇ ਜੇ ਅਸਲੀ ਪ੍ਰਵਾਨੇ ਉਹ ਮੌਤ ਨੂੰ ਮਖੌਲਾਂ ਕਰਦੇ ਆ, ਕਰਨ ਮਖੌਲਾਂ ਮੌਤ

ਹੋ ਜਾਂਦੀਆਂ। ਸਤਿਗੁਰੂ ਬਖਸ਼ਣਾ ਹਰੇ ਹੈ, ਅੱਗੇ ਤੋਂ ਸਮਤਦੇ ਨੇ, ਇਸੇ ਤਰ੍ਹਾਂ ਹੀ ਸਭਾਵਾਂ ਸਤਿਗੁਰੂ ਲੈਂਦੇ ਰਹਿਣ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ। ਦਰੋਂ ਘਰੋਂ ਗੁਰ ਸਿੱਖੀ ਜੀਵਨ ਨਾਮ ਦੀਆਂ ਦਾਤਾਂ, ਨਿਤਨੇਮ ਦੀਆਂ ਦਾਤਾਂ, ਚੜ੍ਹਦੀ ਕਲਾ ਕਾਰੋਬਾਰਾਂ ਚ ਬਰਕਤਾਂ ਮਹਾਰਾਜ ਬਖਸ਼ਣ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਕੀਰਤਨੀ ਜਥਾ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ, ਉਹ ਆਪ ਸੰਗਤਾਂ ਨੂੰ ਰਸ ਭਿੰਨਾ ਗੁਰਬਾਣੀ ਦਾ ਅੰਮ੍ਰਿਤ ਕੀਰਤਨ ਸਰਵਣ ਕਰਾਉਣਗੇ ਜੀ। ਬੜੀ ਪਿਆਰ ਵਾਲੀ ਰੂਹ ਆ ਭਾਈ ਦਵਿੰਦਰ ਸਿੰਘ ਜੀ ਹੋਣੀ, ਨਿਰਮੋਲਕ ਕੀਰਤਨਾਂ ਬੜੇ ਆਨੰਦ ਦੇ ਨਾਲ ਪ੍ਰੇਮ ਦੇ ਨਾਲ ਕਰਦੇ ਪੂਰੇ ਜਥੇ ਤੇ, ਬੜੀ ਕਿਰਪਾ ਪਾਤਸ਼ਾਹ ਜੀ ਦੀ। ਆਓ ਉਹਨਾਂ ਤੋਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਭੁੱਲ ਚੁੱਕ ਦੀ ਖਿਮਾ, ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਸਿਰਨ ਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ ਮੋਹਲਤ ਪੁੰਨੀ ਪਾਈ ਭਰੀ ਚੰਨ ਜਾਨੀ ਅੜਾ ਘੱਤ ਚਲਾਇਆ।

ਹਾਂ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਭੇ ਉਥੇ ਜਾਣਾ ਜਿਸ ਕਾ ਕੀਆ ਤਿਨ ਹੀ ਲੀਆ ਹੁਆ ਤਿਸੈ ਕਾ ਭਾਣਾ ਜੋ ਤਿਨ ਕਰ ਪਾਇਆ ਸੋ ਆਗੈ ਆਇਆ ਅਸੀਂ ਕੇ ਹੁਕਮ ਕਰੇ ਹਾ ਆਵਹੋ ਮਿਲਹੋ ਸਹੇਲੀ ਹੋ ਸਚੜਾ ਨਾਮ ਲਏ ਹਾ ਮਰਨ ਨਾ ਮੰਦਾ ਲੋਕਾ ਆਖੀਐ ਜੇ ਮਰ ਜਾਣੇ ਐਸਾ ਕੋਏ ਸੇਵਿਹੋ ਸਾਹਿਬ ਸਮਰਥ ਆਪਣਾ ਪੰਥ ਸੁਹੇਲਾ ਆਗੈ ਹੋਏ ਪੰਥ ਸੁਹੇਲੈ ਜਾਵੋ ਤਾਂ ਫਲ ਪਾਵੋ ਆਗੈ ਮਿਲੈ ਵਡਾਈ ਭੇਟੈ ਸਿਉ ਜਾਵੋ ਸੱਚ ਸਮਾਵੋ ਤਾਂ ਪਤ ਲੇਖੈ ਪਾਈ ਮਹਿਲੀ ਜਾਏ ਪਾਵਹੋ ਖਸਮੈ ਭਾਵੋ।

ਪਹਿਲਾ ਦੱਖਣੀ ਸੱਚ ਸਿਰਨ ਦਾ ਸੱਚਾ ਜਾਣੀਐ ਸੱਚੜਾ ਪਰਵਤਗਾਰੋ ਜਿਨ ਆਪੀ ਨੇ ਆਪ ਸਾਜਿਆ ਸੱਚੜਾ ਅਲਖ ਅਪਾਰੋ ਦੋਇਪੁੜ ਜੋੜ ਵਿਛੋੜਿਆਨ ਗੁਰਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜਿਆਨ ਅਹਿਨਿਸ ਚਲਤ ਵਿਚਾਰੋ ਸੱਚੜਾ ਸਾਹਿਬ ਸੱਚ

ਜਾਰੋ ਗੁਣ ਛੋੜ ਬਿਖ ਲੱਦਿਆ ਅਵਗੁਣ ਕਾਵਣ ਜਾਰੋ ਸਦੜੇ ਆਏ ਤਿਨਾ ਜਾਨੀਆ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵੀ ਸੁਨਿਆ ਵਿਛੁੜਿਆ ਮੇਲਣ ਹਾਰੋ ਰੂਪ ਨਾ ਜਾਣੈ ਸੋਹਣੀ ਐ ਹੁਕਮ ਬੱਧੀ ਸਿਰਕਾਰੋ ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰੋ ਨੌ ਦਰ ਠਾਕੇ ਹੁਕਮ ਸੱਚੈ ਹੰਸ ਗਿਆ ਗਹਿਣਾਰੇ ਸਾ ਧਨ ਛੁੱਟੀ ਮੁੱਠੀ ਝੂਠ ਵਿਧਣੀਆਂ ਮਿਰਤਕੜਾ ਅੰਗਨੜੇ ਬਾਰੇ ਸੁਰਤ ਮੂਈ ਮਰਮਾਈਏ ਮਹਿਲ ਰੁਨੀ ਦਰਬਾਰੇ ਰੋਵਹੋ ਕੰਤ ਮਹੇਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਨ

ਭਾਲੇ ਆਪ ਨਿਰਾਲਮ ਧੰਦੈ ਬਾਧੀ ਕਰ ਹੁਕਮ ਛੜਾਵਣ ਹਾਰੋ। ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੇ ਭਾਏ ਵਿਕਾਰੋ। ਜਮ ਮਾਰਗ ਪੰਥ ਨ ਸੁਜਈ ਉਜੜ ਅੰਧ ਗੁਬਾਰੋ ਵਾ। ਨਾ ਜਲ ਲੇਫ ਤੁਲਾਈਆ ਨਾ ਭੋਜਨ ਪ੍ਰਕਾਰੋ ਵਾ। ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ। ਗਲ ਸੰਗਲ ਸਿਰ ਮਾਰੇ ਉਬੋ ਨਾ ਦੀ ਸੈ ਘਰ ਬਾਰੋ। ਇਬਕੇ ਰਾਹੇ ਜੰਮਨ ਨਾਹੀ ਪਛੁਤਾਣੇ ਸਿਰ ਭਾਰੋ। ਬਿਨ ਸਾਚੇ ਕੋ

ਜਾਨੀ ਅੜਾ ਬੰਦ ਪਠਾਇਆ ਹੈ, ਲਿਖਿਆੜਾ ਲੇਖ ਨਾ ਮੇਟੀਐ, ਦਰ ਹਾਕਾਰੜਾ ਆਇਆ ਹੈ, ਹਾਕਾਰਾ ਆਇਆ ਜਾਤ ਸਪਾਇਆ, ਰੁਨੇ ਰੋਵਣ ਹਾਰੇ, ਪੁੱਤ ਭਾਈ ਪਾਤੀ ਜੇ ਰੋਵੈ, ਪ੍ਰੀਤ

ਮਾਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹ ਨਾਨਕ ਤਿਹ ਭਜ ਮਨਾ ਭਉ ਨਿਧ ਉਤਰਹਿ ਪਾਰ ਸੁਖ ਦੁਖ ਜਿਹੇ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤਤ

ਜੀਉ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰਾ ਹਰ ਭਾਣਾ ਆਓ ਮੈਂ ਪਾਸ ਜੀਉ ਹਰ ਭਾਣਾ ਗੁਰਭਾਇਆ ਮੇਰਾ ਹਰ ਪ੍ਰਭ ਕਰੇ ਸਾ ਵਾਸ ਜੀਉ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ

ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ

ਵਨ ਗੋਦ ਅੰਦਰ ਬੜੇ ਅਦਬ ਸਹਿਤ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ। ਆਪ ਜੀ ਬਹੁਤ ਹੀ ਸਤਿਕਾਰਯੋਗ ਮਾਤਾ ਗੁਰਦੇਵ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਗੁਰੂ ਚਰਨਾਂ ਵਿੱਚ ਇਕੱਤਰ ਹੋਏ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਜੋ ਤੁਧ ਕਰਣਾ ਸੋ ਕਰ ਪਾਇਆ, ਭਾਣੇ ਵਿੱਚ ਕੋ ਵਿਰਲਾ ਆਇਆ, ਭਾਣਾ ਮੰਨੇ ਸੋ ਸੁਖ ਪਾਏ, ਭਾਣੇ ਵਿੱਚ ਸੁਖ ਪਾਏ ਦਾ। ਸੋ ਸਤਿਗੁਰੂ ਪਾਤਸ਼ਾਹ ਜੀ ਦੀ ਰਜ਼ਾ ਮੁਤਾਬਕ ਮਾਤਾ ਜੀ ਪਰਿਵਾਰ ਨੂੰ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਨੇ। ਸੋ ਪਰਿਵਾਰ ਵੱਲੋਂ ਆਈ ਹੋਈ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਹੈ ਸੰਗਤ ਨੂੰ ਕਿ ਕੜਾਹ ਪ੍ਰਸ਼ਾਦ ਆਪ ਜੀ ਨੂੰ ਬਾਹਰੋਂ ਕਾਊਂਟਰ ਤੋਂ ਮਿਲੇਗਾ। ਗੁਰੂ ਕਾ ਲੰਗਰ ਤਿਆਰ ਹੈ, ਸਾਰੀ ਸੰਗਤ ਨੇ ਪਰਿਵਾਰ ਵੱਲੋਂ ਬੇਨਤੀ ਹੈ ਕਿ ਲੰਗਰ ਜ਼ਰੂਰ ਛੱਕ ਕੇ ਜਾਣਾ ਜੀ। ਆਓ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆਪ ਜੀ ਨੂੰ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ

ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ

ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ

ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀ ਆਓ ਸਭ ਤੁਝ ਹੀ ਮਾਹੇ,

ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀ ਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ

ਮਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੀਅਹੁ ਰੱਛਾ, ਰਾਖ ਲੇਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ

ਨੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹਿ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕੇਹ ਬਿਧ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਅਰੰਕ ਭਯੋ ਰਾਵ ਕਹੀ ਭੂਪਾ, ਅੰਡਜ ਜੇਰਜ ਸੇ ਤਜ ਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਯੋ ਸ਼ੰਕਰ ਇਕੈਠਾ, ਸਿਗਰੀ ਸ੍ਰਿਸ਼ਟ ਦਿਖਾਈ।

ਹੋਇ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਬਾਰ ਧਿਆ ਹੈ, ਤਾ ਕੇ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾ ਕੇ ਤਾਪ ਤਨਕ ਮਹਿ ਹਰਿ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਛੁਐ ਸਕੈ ਨ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ।

ਜਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ।

ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ

ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਸੰਧਿਆ ਸਮੇਂ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਸ਼ਬਦ ਚੌਂਕੀ ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮੱਤ ਬਖਸ਼ਿਸ਼ ਕਰਨੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ।

ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਮਿਹਰ ਕਰੋ ਪਾਤਸ਼ਾਹ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰੋ ਸਮੂਹ ਸੰਗਤਾਂ ਨੂੰ, ਨਦਰੋ ਨਦਰੀ ਨਿਹਾਲ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜੀ। ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਪਾਠ ਬੋਧ ਸਮਾਗਮ ਦੇ ਅੱਜ 10ਵੇਂ ਦਿਨ ਦੇ ਅੰਦਰ ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਪਾ ਰਹੇ ਹੋ। ਆਓ, ਜਿਨ੍ਹਾਂ ਸਮਾਂ ਪੋਥੀ ਸਾਹਿਬਾਂ ਦੀ ਵਿਛਾਈ ਹੁੰਦੀ ਹੈ ਉਹਨਾਂ ਸਮਾਂ ਸਾਰੇ ਅਪੋਚੀ ਆਵਾਜ਼ ਦੇ ਵਿੱਚ ਰਲ ਮਿਲ ਕੇ ਸਿਮਰਨ ਕਰੀਏ। ਫਿਰ ਉਸ ਤੋਂ ਬਾਅਦ ਠੀਕ 6:15 ਵਜੇ ਦੇ ਨਾਲ ਸੰਥਿਆ ਪ੍ਰਾਰੰਭ ਕਰਾਂਗੇ ਜੀ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।